ਕੀਏ ਜਿਤ ਕੀਤਾ ਪਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੁੱਲ ਕੀ ਚਾਹੀਦੇ ਲੰਮੀ ਨਦਰ ਨਿਹਾਲੀਏ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਏ।

ਚਾਕਰ ਲੱਗੇ ਚਾਕਰੀ ਦੇ ਚੱਲੇ ਖਸਮੇ ਪਾਏ ਔਰ ਮੱਤੇ ਸੁਣੋ ਅਗਲੀ ਵਾਹ ਚੁਪੇ ਧੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ।

ਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ ਕਰਨੀ।

ਬਖਸ਼ਣੀ ਮਿਹਰ ਪ੍ਰਿਆਤ ਰੱਖਣਾ। ਸਰਦਾਰ ਹਰਪਾਲ ਸਿੰਘ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ। ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਦਰਪਣ ਦੀਪਕਾਰ ਮਨਿੰਦਰ ਸਿੰਘ ਜੀ ਗਾੜੀ ਵਾਲੇ ਸ਼ੁਕਰਾਨੇ ਵਜੋਂ 200 ਰੁਪਏ ਆਦਰ ਕਰਦੇ। ਹਰ ਜੁਗਤ ਸਿੰਘ ਤੇਜਪਾਲ ਸਿੰਘ ਵਿਸ਼ਨੂਪੁਰੀ ਕਰ ਜਨਮ ਦਿੰਦੇ ਖੁਸ਼ੀਆਂ ਵਜੋਂ ਮਾਇਆ ਆਦਰ ਕਰਦੇ। ਦੀਰਘ ਆਯੂ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ

ਸੋਹਣੇ ਸੰਜੋਗਾ ਲਈ ਰਤਿੰਦਰ ਕੌਰ ਜੀ 500 ਰੁਪਏ ਆਦਰ ਕਰਦੇ ਕਾਰਜ ਰਾਸ ਕਰਨੇ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਸਵਰਨ ਸਿੰਘ ਜੀ 1100 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਈ ਹੋ ਨਾ। ਪਿੰਡ ਗਿੱਲ ਲਹਾਰਾ ਕਣਕ ਸੇਵਾਦਾਰਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਂ ਲਈ 1500 ਰੁਪਏ ਹਾਜ਼ਰ ਹੋਏ। ਪਾਤਸ਼ਾਹ ਕਿਰਪਾ ਕਰਨੀ ਸੇਵਕਾਂ ਦੀ ਸੇਵਾ ਤਾਇ ਪਾਵਣੀ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਯੋਣਾ। ਕਣਕ ਸੇਵਾਦਾਰ ਸ਼੍ਰੀ ਹਜ਼ੂਰ ਸਾਹਿਬ ਸੇਵਕਾਂ ਵੱਲੋਂ ਅਖੰਡ ਪਾਠ ਸਾਹਿਬ ਭੇਟਾਂ 9500 ਰੁਪਏ ਆਦਰ ਹੋਏ। ਪਾਤਸ਼ਾਹ ਕਿਰਪਾ ਕਰਨੀ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਪਰਿਆਤ ਰੱਖਣਾ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਯੋ ਨਾ। ਕਾਕਾ ਹੰਸ ਸਰਤਾਰ ਸਿੰਘ ਜੀ ਵਿਰਕ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇਹ ਅਰੋਗਤਾ

ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਆਪ ਜੀ ਨੂੰ ਅੰਗੀਕਾਰ ਹੋਵਣ ਸੇਵਕਾਂ ਦੇ ਲੋਕ ਪਰਲੋਕ ਦੇ ਪੜਦੇ ਕਾਜਲੇ ਅੰਗ ਸੰਸਾਈ ਹੋਣਾ ਜੀ। ਗੁਰੂ ਗਰੀਬ ਨਿਵਾਰ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਚਲੀ ਆ ਰਹੀ ਹੈ, ਜਾਣੀ ਜਾਣ ਸਤਿਗੁਰ ਸੰਗਤਾਂ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ, ਕਾਰਜ ਰਾਸ ਕਰਨੇ, ਨਾਮ ਬਾਣੀ ਦੀ ਦਾਤ ਬਖਸ਼ਣੀ, ਯਾਤਰਾ ਸਫਲੀ ਕਰਨੀ,

ਨਾਨਕਾ ਖਲਾ ਕੀਚਾ ਅਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ।

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਵਦ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ। ਸ਼੍ਰੀ ਹਰਿਮੰਦਰ ਸਾਹਿਬ।

ਸ੍ਰੀ ਅਕਾਲ ਤਖਤ ਸਾਹਿਬ ਦੀ, ਬਾਬਾ ਟਲ ਦੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕੌਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਦੀ, ਗੁਰੂ ਕੀ ਬਾਵਲੀ,

ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਨਾਲ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਸੱਚ ਜੋਗਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ।

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ। ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸੁਣਦੇ ਆ ਰਹੇ ਹਾਂ ਕਲਯੁੱਗ ਆ ਗਿਆ, ਕਲਯੁੱਗ ਦਾ ਸਮਾਂ, ਕਲਯੁੱਗ ਦਾ ਭਿਆਨਕ ਸਮਾਂ, ਕਲਯੁੱਗ ਦਾ ਬੁਰਾ ਸਮਾਂ, ਕਲਯੁੱਗ ਦੀਆਂ ਕਿਰਿਆਵਾਂ ਬੁਰੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਵੇਂ ਜਾਣਿਆ ਜਾਵੇ ਕਿ ਕਲਯੁੱਗ ਆ ਗਿਆ? ਕੁਝ ਐਸੇ ਕੁਝ ਲੱਛਣ ਹੋਣ, ਕੁਝ ਨਿਸ਼ਾਨੀਆਂ ਹੋਣ, ਕੁਝ ਚਿੰਨ੍ਹ ਹੋਣ ਜਿਸ ਤੋਂ ਪਤਾ ਲੱਗ ਜਾਵੇ ਕਿ ਕਲਯੁੱਗ ਆ ਗਿਆ, ਜਿਸ ਤੋਂ ਪਤਾ ਲੱਗ ਜਾਵੇ ਇਹ ਕਲਯੁੱਗ ਦੀ ਤੱਤੀ ਕਿਰਿਆ ਹੈ, ਇਹ ਸਾੜਨ ਵਾਲੀ ਕਿਰਿਆ, ਇਹ ਪਾਪ ਦੀ ਕਿਰਿਆ। ਮਹਾਰਾਜ ਕੁਝ ਲੱਛਣ ਤਾਂ ਹੋਣਗੇ ਨਾ, ਕਿਰਪਾ ਕਰਕੇ ਕਲਯੁੱਗ ਦੇ ਸਮੇਂ ਦੇ ਕੁਝ ਕੁ ਲੱਛਣ ਸਾਡੇ ਤਾਂ ਹੀ ਕਥਨ ਕਰਕੇ ਸਰਵਣ ਕਰਵਾਓ ਜੀ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਕਲਯੁੱਗ ਦੇ ਸਮੇਂ ਦੇ ਲੱਛਣ ਦੱਸਣਾ ਕਰਦੇ ਹਨ ਜੀਓ।
1: ਫਕੀਰਾ ਪਾਤਸ਼ਾਹ
0: ਹਜ਼ੂਰ ਫਰਮਾਵਣਾ ਕਰਦੇ ਨੇ ਭਾਈ, ਕਲਯੁੱਗ ਦੇ ਲੱਛਣ ਐਸੇ ਨੇ ਜਿਹੜਾ ਨੰਗ ਧੜੰਗ ਹੋਵੇਗਾ, ਜਿਸ ਦੇ ਪੱਲੇ ਕੌਡੀ ਨਹੀਂ, ਜਿਸ ਦੀ ਕਮਾਈ ਕੁਛ ਨਹੀਂ, ਜਿਸ ਦੇ ਕੋਲ ਹੈ ਹੀ ਕੁਛ ਨਹੀਂ, ਨਾ ਖਾਣ ਨੂੰ ਨਾ ਪਹਿਨਣ ਨੂੰ, ਲੋਕ ਕਹਿਣਗੇ ਪਾਤਸ਼ਾਹ ਆ ਗਿਆ, ਇਸ ਪ੍ਰਕਾਰ ਮਜ਼ਾਕ ਬਣਾਇਆ ਕਰਨਗੇ। ਸੋ ਗਰੀਬ ਨੂੰ, ਫਕੀਰ ਨੂੰ, ਨੰਗ ਧੜੰਗ ਨੂੰ ਤੇ ਪਾਤਸ਼ਾਹ ਆਖਣਗੇ।
1: ਮੂਰਖ ਪੰਡਿਤ ਨਾਓ,
0: ਤੇ ਜਿਹੜੇ ਮੂਰਖ ਲੋਕ ਹੋਣਗੇ ਉਹਨਾਂ ਦਾ ਨਾਮ ਪੰਡਿਤ ਪੈ ਜਾਵੇਗਾ, ਉਹਨਾਂ ਨੂੰ ਪੰਡਿਤ ਕਹਿਣਗੇ, ਵਿਦਵਾਨ ਕਹਿਣਗੇ, ਆਓ ਪੰਡਿਤ ਜੀ ਤੁਹਾਡਾ ਸਨਮਾਨ ਹੈ। ਜਿਵੇਂ ਸਾਧ ਸੰਗਤ ਜੀ, ਗਾਂਗੇ ਤੇਲੀ ਦੀ ਸਾਖ ਵੀ ਆਉਂਦੀ ਹੈ ਨਾ, ਕਿ ਰਾਜੇ ਦੀ ਸਭਾ ਦੇ ਵਿੱਚ ਵੱਡੀ ਭਾਰੀ ਚਰਚਾ, ਦਿਗ ਵਿਜੇ ਬ੍ਰਾਹਮਣ ਜਿਹੜਾ ਕਰਦਾ ਫਿਰਦਾ ਤੇ ਇਸ ਦੇ ਨਾਲ ਹੋਈ, ਤੇ ਸਾਧ ਸੰਗਤ ਜੀ ਗਾਂਗੇ ਤੇਲੀ ਨੂੰ ਉਸ ਰਾਜੇ ਦੇ ਬ੍ਰਾਹਮਣਾਂ ਨੇ ਪੰਡਿਤ ਜਿਹੜਾ ਸੀ ਉਹ ਸਿੱਧ ਕਰ ਦਿੱਤਾ ਸੀ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਮੂਰਖ ਨੇ ਉਹਨਾਂ ਦਾ ਨਾਮ ਪੰਡਿਤ ਹੋਵੇਗਾ। ਇਸੇ ਪ੍ਰਕਾਰ
1: ਪੰਡਿਤ
0: ਇੱਕ ਤਾਂ ਸਾਖੀ ਗਾਂਗੇ ਤੇਲੀ ਦੀ ਹੈ, ਇੱਕ ਸਾਖੀ ਹੋਰ ਇਸੇ ਪ੍ਰਕਾਰ ਦੇ ਮੂਰਖ ਦੀ ਆਉਂਦੀ ਹੈ। ਕਿਸੇ ਰਾਜੇ ਦੇ ਦੇਸ਼ ਦੇ ਵਿੱਚ ਕੋਈ ਪੰਡਿਤ ਦਿਗ ਵਿਜੇ ਕਰਦਾ ਆ ਗਿਆ, ਉਸ ਰਾਜੇ ਦੇ ਪੰਡਿਤਾਂ ਨੇ ਵਿਚਾਰ ਲਿਆ ਕਿ ਏਡਾ ਵੱਡਾ ਵਿਦਵਾਨ ਬ੍ਰਾਹਮਣ ਆ ਰਿਹਾ, ਪੰਡਿਤ ਆ ਰਿਹਾ, ਇਸ ਨੇ ਸਾਨੂੰ ਜਿੱਤ ਲਿਆ, ਗ੍ਰੰਥ ਸਾਡੇ ਖੋਹ ਕੇ ਲੈ ਜਾਵੇਗਾ, ਰਾਜੇ ਨੇ ਨੌਕਰੀ ਤੋਂ ਕੱਢ ਦੇਣਾ, ਭੁੱਖੇ ਮਰਾਂਗੇ। ਕੋਈ ਐਸਾ ਯਤਨ ਕੀਤਾ ਜਾਵੇ ਅਸੀਂ ਉਸ ਪੰਡਿਤ ਦੇ ਪਾਸੋਂ ਜਿੱਤੇ ਨਾ ਜਾਈਏ। ਪੰਡਿਤਾਂ ਨੇ ਵਿਚਾਰ ਕੀਤੀ, ਕਹਿਣ ਲੱਗੇ ਕੋਈ ਐਸਾ ਇਲਤੀ ਜਿਹਾ, ਕੋਈ ਸ਼ਰਾਰਤੀ ਜਿਹਾ, ਕੋਈ ਚੰਚਲ ਜਿਹਾ, ਕੋਈ ਮੂਰਖ ਜਿਹਾ, ਕੋਈ ਝੱਲਾ ਜਿਹਾ ਬੰਦਾ ਹੋਵੇ, ਜਿਸ ਦੇ ਪੱਲੇ ਵਿੱਦਿਆ ਤੇ ਭਾਵੇਂ ਨਾ ਹੋਵੇ, ਪੜ੍ਹਿਆ ਤੇ ਭਾਵੇਂ ਨਾ ਹੋਵੇ, ਪਰ ਮਨ ਦੀ ਚੰਚਲਤਾ ਦੇ ਨਾਲ ਇੱਕ ਦੇ ਤਿੰਨ ਤਿੰਨ ਜਵਾਬ ਦੇ ਸਕਦਾ ਹੋਵੇ। ਕਈ ਸਾਧ ਸੰਗਤ ਜੀ ਗੱਲਾਂ ਦੇ ਗਾਲੜੀ ਐਸੇ ਦੇਖੇ ਜਾਂਦੇ ਨੇ, ਸਹੀ ਕੰਮ ਕਰਨ ਵਾਸਤੇ ਤਾਂ ਬਿਲਕੁਲ ਨਿਕੰਮੇ ਹੁੰਦੇ ਨੇ, ਤੇ ਗੱਲਾਂ ਦੇ ਬੜੇ ਗਾਲੜੀ ਹੁੰਦੇ ਨੇ, ਤੇ ਦੁਨੀਆਂ ਵਿੱਚ ਕਿਹਾ ਜਾਂਦਾ ਇਹ ਤੇ ਗੱਲਾਂ ਦਾ ਹੀ ਖਟਿਆ ਖਾਂਦਾ ਹੈ। ਕਹਿਣ ਲੱਗੇ ਕੋਈ ਇਹੋ ਜਿਹਾ ਬੰਦਾ ਲੱਭੀਏ ਜਿਹੜਾ ਅਕਲਮੰਦ ਤੇ ਭਾਵੇਂ ਨਾ ਹੋਵੇ ਪਰ ਗੱਲਾਂ ਦਾ ਹੀ ਖਟਿਆ ਖਾਂਦਾ ਹੋਵੇ। ਭਾਲ ਕਰਦਿਆਂ ਕਰਦਿਆਂ ਉਹਨਾਂ ਪੰਡਿਤਾਂ ਨੂੰ ਇੱਕ ਐਸਾ ਬੰਦਾ ਲੱਭ ਗਿਆ ਜਿਹੜਾ ਬੜਾ ਗਾਲੜੀ ਸੀ, ਜਿਸ ਨੂੰ ਆਪਣੇ ਆਪ 'ਤੇ ਬੜਾ ਵਿਸ਼ਵਾਸ ਸੀ ਕਿ ਮੈਨੂੰ ਕੋਈ ਜਿੱਤ ਨਹੀਂ ਸਕਦਾ, ਜਿਸ ਦੀ ਧਾਂਕ ਸਾਰਿਆਂ ਵਿੱਚ ਜੰਮੀ ਹੋਈ ਸੀ ਕਿ ਇਹ ਹਰ ਗੱਲ ਦਾ ਜਵਾਬ ਦਿੰਦਾ ਹੈ, ਗੱਲ ਭਾਵੇਂ ਕਿਹੋ ਜਿਹੀ ਹੋਵੇ ਪਰ ਇੱਕ ਦੇ ਤਿੰਨ ਤਿੰਨ ਜਵਾਬ ਦਿੰਦਾ। ਸਾਧ ਸੰਗਤ ਜੀ ਰਾਜੇ ਦੇ ਜਿਹੜੇ ਵਿਦਵਾਨ ਪੰਡਿਤ ਸਨ ਨਾ, ਉਹਨਾਂ ਨੇ ਇਸ ਗਾਲੜੀ ਨੂੰ ਅੱਗੇ ਲਾ ਲਿਆ, ਸੋਹਣੇ ਵਸਤਰ ਪਹਿਨਾ ਦਿੱਤੇ, ਸੋਹਣੀ ਪੱਗ ਬਣਾ ਦਿੱਤੀ, ਕੋਲੋਂ ਧਨ ਦਿੱਤਾ। ਉਹ ਬੜਾ ਖੁਸ਼ ਹੋਇਆ, ਕਹਿਣ ਲੱਗਾ ਜੀ ਅੱਜ ਤੱਕ ਨਾ ਕਿਸੇ ਨੇ ਕੌਡੀ ਦਿੱਤੀ ਤੇ ਨਾ ਕੌਡੀ ਕਮਾਈ, ਪਰ ਅੱਜ ਤਾਂ ਰਾਜ ਪੰਡਿਤ ਆ ਕੇ ਮੇਰਾ ਸਨਮਾਨ ਕਰਦੇ ਨੇ, ਪੁਸ਼ਾਕੇ ਦੇ ਰਹੇ ਨੇ, ਧਨ ਦੇ ਰਹੇ ਨੇ। ਤੇ ਬ੍ਰਾਹਮਣਾਂ ਨੇ ਪੰਡਿਤਾਂ ਨੇ ਆਖਿਆ, ਕਹਿਣ ਲੱਗੇ ਵਿਦਵਾਨ ਜੀ, ਹੇ ਸਮਝਦਾਰ ਜੀ, ਜਿੰਨਾ ਕੁ ਧਨ ਦਿੱਤਾ ਇਸ ਤੋਂ ਬਹੁਤਾ ਹੋਰ ਦੇਵਾਂਗੇ, ਬਸ ਸਾਡਾ ਇੱਕ ਕੰਮ ਕਰਨਾ। ਉਸ ਮੂਰਖ ਨੇ ਗਾਲੜੀ ਨੇ ਪੁੱਛਿਆ, ਕਹਿਣ ਲੱਗਾ ਜੀ ਕੰਮ ਕੀ ਹੈ? ਤੇ ਬ੍ਰਾਹਮਣ ਕਹਿਣ ਲੱਗੇ, ਰਾਜ ਪੰਡਿਤ ਕਹਿਣ ਲੱਗੇ, ਕੰਮ ਇੰਨਾ ਕੀ ਹੈ, ਬਸ ਗੱਲਾਂ ਹੀ ਕਰਨੀਆਂ। ਗੱਲਾਂ ਕਰਨ ਵਾਲਾ ਕੋਈ ਪੰਡਿਤ ਆਵੇਗਾ, ਜਿਹੜੀ ਉਹ ਗੱਲ ਕਰੇ ਉਸਨੂੰ ਗੱਲਾਂ 'ਚ ਉਲਝਾ ਦੇਣਾ, ਜੇ ਇੱਕ ਗੱਲ ਕਰੇ ਤੇ ਇੱਕ ਦੇ ਤਿੰਨ ਜਵਾਬ ਦੇਣੇ ਨੇ। ਤੇ ਗਾਲੜੀ ਕਹਿਣ ਲੱਗਾ, ਇਹਦੇ 'ਚ ਵੱਡੀ ਗੱਲ ਕਿਹੜੀ ਆ, ਇਹ ਤੇ ਮੈਂ ਸਦਾ ਤੂੰ ਹੀ ਕਰਦਾ ਆਇਆ, ਮੈਨੂੰ ਕੋਈ ਗੱਲਾਂ 'ਚ ਜਿੱਤ ਨਹੀਂ ਸਕਦਾ, ਮੈਨੂੰ ਕੋਈ ਇੱਕ ਗੱਲ ਕਵੇ ਤੇ ਮੈਂ ਤਿੰਨ ਤਿੰਨ ਜਵਾਬ ਤੇ ਪਹਿਲਾਂ ਹੀ ਦੇਣਾ, ਮੇਰੇ ਵਾਸਤੇ ਤੇ ਰੋਜ਼ ਦੀ ਕਿਰਿਆ, ਮੇਰਾ ਤੇ ਖੱਬੇ ਹੱਥ ਦਾ ਕੰਮ ਹੈ, ਮੈਂ ਨਿੱਤ ਕਰਦਾ ਹੀ ਉਹ ਕੰਮ ਹੈ, ਹੋਰ ਮੇਰਾ ਕੰਮ ਹੀ ਕੀ ਹੈ? ਲਿਆਓ ਤੁਸੀਂ ਕਿਹੜਾ ਪੰਡਿਤ ਮੇਰੇ ਸਾਹਮਣੇ ਬਿਠਾਉਣਾ, ਜ਼ਰਾ ਬਿਠਾਓ ਤੇ ਸਹੀ। ਸਾਧ ਸੰਗਤ ਜੀ, ਉਧਰੋਂ ਦਿਗ ਵਿਜੇ ਕਰਦਾ ਹੋਇਆ ਜਿਹੜਾ ਪੰਡਿਤ ਸੀ ਉਹ ਵੀ ਉੱਥੇ ਪੁੱਜ ਗਿਆ। ਰਾਜੇ ਦੇ ਦਰਬਾਰ ਵਿੱਚ ਆ ਕੇ ਕਹਿਣ ਲੱਗਾ, ਇਹਨੇ ਰਾਜ ਪੰਡਤਾਂ ਨੂੰ ਜਿੱਤ ਕੇ ਆਇਆ, ਜਿੱਤਦਾ ਜਿੱਤਦਾ ਹੀ ਰਾਜਨ ਤੁਹਾਡੇ ਦਰਬਾਰ ਵਿੱਚ ਪੁੱਜਾ, ਜੇ ਹੈ ਤੁਹਾਡੇ ਕੋਲ ਵਿਦਵਾਨ ਕੋਈ ਤੇ ਬਿਠਾਓ ਮੇਰੇ ਸਾਹਮਣੇ, ਮੈਂ ਜਿੱਤ ਲਵਾਂਗਾ, ਦਿਗ ਵਿਜੇ ਕਰਾਂਗਾ। ਨਿਯਮ ਦੱਸ ਦਿੱਤੇ ਕਿ ਜੇਕਰ ਤੁਹਾਡੇ ਪੰਡਿਤ ਜਿੱਤ ਗਏ ਤੇ ਮੇਰੇ ਗ੍ਰੰਥ ਉਹ ਰੱਖ ਲੈਣਗੇ, ਤੇ ਜੇਕਰ ਮੈਂ ਜਿੱਤ ਗਿਆ ਤੇ ਤੁਹਾਡੇ ਪੰਡਿਤਾਂ ਦੇ ਗ੍ਰੰਥ ਲੈ ਕੇ ਚੱਲਿਆ ਜਾਵਾਂਗਾ। ਇਸ ਪ੍ਰਕਾਰ ਇਹ ਦਿਗ ਵਿਜੇ ਦਾ ਨਿਯਮ ਹੋਇਆ ਕਰਦਾ ਸੀ। ਰਾਜੇ ਨੇ ਪੰਡਿਤਾਂ ਵੱਲ ਦੇਖਿਆ, ਪੰਡਿਤ ਕਹਿਣ ਲੱਗੇ, ਜੀ ਅਸੀਂ ਪਹਿਲਾਂ ਹੀ ਤਿਆਰ ਹਾਂ, ਅਸੀਂ ਇੱਕ ਐਸਾ ਪੰਡਿਤ ਇਸ ਦੇ ਨਾਲ ਚਰਚਾ ਵਾਸਤੇ ਬਿਠਾਵਾਂਗੇ ਜਿਹੜਾ ਇਸ ਦੀ ਇੱਕ ਇੱਕ ਗੱਲ ਦੇ ਤਿੰਨ ਤਿੰਨ ਜਵਾਬ ਦੇਵੇਗਾ। ਜਿਹੜਾ ਪੰਡਿਤ ਦਿਗ ਵਿਜੇ ਕਰਦਾ ਸੀ ਹੱਸ ਪਿਆ, ਕਹਿਣ ਲੱਗਾ ਮੇਰੇ ਸਵਾਲ ਇਹੋ ਜਿਹੇ ਨੇ, ਮੇਰੀ ਚਰਚਾ ਇਹੋ ਜਿਹੀ ਜਟਲ, ਇਹੋ ਜਿਹੀ ਗੁੰਝਲਦਾਰ ਹੈ, ਮੈਂ ਵੱਡਿਆਂ ਵੱਡਿਆਂ ਨੂੰ ਭਰਮਾ ਦਿੱਤਾ, ਉਲਝਾ ਦਿੱਤਾ, ਹਰਾ ਦਿੱਤਾ, ਇਹੋ ਜਿਹਾ ਪੰਡਿਤ ਮੈਂ ਨਹੀਂ ਆਪਣੀ ਜ਼ਿੰਦਗੀ 'ਚ ਦੇਖਿਆ ਜਿਹੜਾ ਇੱਕ ਦੇ ਤਿੰਨ ਜਵਾਬ ਦੇਵੇ। ਇੱਥੇ ਦੇ ਰਾਜ ਪੰਡਿਤ ਕਹਿਣ ਲੱਗੇ, ਫਿਰ ਜੇ ਇਹੋ ਜਿਹਾ ਪੰਡਿਤ ਦੇਖਿਆ ਨਹੀਂ ਤਾਂ ਤੁਸੀਂ ਅੱਜ ਤੱਕ ਦੇਖਿਆ ਹੀ ਕੁਝ ਨਹੀਂ। ਅੱਜ ਤੁਹਾਨੂੰ ਐਸੇ ਪੰਡਿਤ ਦਾ ਸਾਹਮਣਾ ਵਿਦਵਾਨ ਦਾ ਕਰਨਾ ਪਵੇਗਾ ਜੋ ਤੁਹਾਡੇ ਇੱਕ ਸਵਾਲ ਦੇ ਤਿੰਨ ਤਿੰਨ ਜਵਾਬ ਦੇਵੇਗਾ। ਸਾਧ ਸੰਗਤ ਜੀ, ਉਹ ਮੂਰਖ ਬੰਦਾ ਜਿਹੜਾ ਪੁਸ਼ਾਕਾ ਸੋਹਣਾ ਪਵਾ ਕਰਕੇ ਤਿਆਰ ਕੀਤਾ ਸੀ ਨਾ, ਉਸ ਨੂੰ ਦਿਗ ਵਿਜੇ ਕਰਨ ਵਾਲੇ ਪੰਡਿਤ ਦੇ ਸਾਹਮਣੇ ਬਿਠਾ ਦਿੱਤਾ। ਹੁਣ ਇਸ ਰਾਜੇ ਦੇ ਪੰਡਿਤਾਂ ਨੇ ਨਿਯਮ ਰੱਖ ਦਿੱਤਾ, ਕਹਿਣ ਲੱਗੇ ਦਿਗ ਵਿਜੇ ਕਰਨ ਵਾਲੇ ਪੰਡਿਤ ਨੂੰ ਕਹਿਣ ਲੱਗੇ, ਜੋ ਵੀ ਤੁਸੀਂ ਪੁੱਛਣਾ ਪੁੱਛ ਲਓ, ਪਰ ਜਿਹੜੇ ਤੁਹਾਡੇ ਗ੍ਰੰਥ ਨੇ ਸਾਡਾ ਪੰਡਿਤ ਜਿੱਤ ਜਾਣ 'ਤੇ ਤੁਹਾਨੂੰ ਛੱਡ ਕੇ ਜਾਣੇ ਪੈਣਗੇ, ਦਿਗ ਵਿਜੇ ਫਿਰ ਸਾਡੀ ਪੰਡਿਤ ਦੀ ਹੋਵੇਗੀ। ਕਹਿਣ ਲੱਗਾ ਜੀ ਪ੍ਰਵਾਨ। ਵਿਦਵਾਨ ਪੰਡਿਤ ਸਭਾ ਵਿੱਚ ਬੈਠ ਗਿਆ ਅਤੇ ਜਿਹੜਾ ਇਹਨਾਂ ਨੇ ਗਾਲੜੀ ਤਿਆਰ ਕੀਤਾ ਸੀ ਉਹਦੇ ਸਾਹਮਣੇ ਆਇਆ ਅਤੇ ਸਭਾ ਦੇ ਨਿਯਮੋ ਦੇਣੇ ਨਾ ਸ਼ਾਲੀਨਤਾ ਵਾਲੀ ਬਾਣੀ ਬੋਲਣੀ। ਉਸਨੇ ਬੜੀ ਸ਼ਾਲੀਨਤਾ ਨਾਲ ਪੰਡਤਾਈ ਵਾਲਾ ਸਿਆਣਪ ਵਾਲਾ ਬਚਨ ਉਚਾਰਿਆ। ਕਹਿਣ ਲੱਗਾ ਉਚਰੋ, ਉਚਰੋ ਦਾ ਮਤਲਬ ਹੁੰਦਾ ਉਚਾਰਨ ਕਰੋ, ਹੇ ਸਨਮਾਨ ਯੋਗ ਜੀ ਬੋਲੋ, ਕੀ ਬੋਲਣਾ ਚਾਹੁੰਦੇ ਹੋ। ਦਿਗ ਵਿਜੇ ਕਰਨ ਵਾਲੇ ਨੇ ਤੇ ਸਨਮਾਨ ਦਾ ਬਚਨ ਬੋਲਿਆ, ਉਚਰੋ। ਤੇ ਸਾਧ ਸੰਗਤ ਜੀ, ਸਾਹਮਣੇ ਵਾਲਾ ਜਿਹੜਾ ਮੂਰਖ ਸੀ ਉਸ ਨੂੰ ਪਤਾ ਹੀ ਨਹੀਂ ਉਚਰੋ ਕਹਿੰਦੇ ਕਿਸ ਨੂੰ ਨੇ, ਇੰਨਾ ਪਤਾ ਸੀ ਕਿ ਇੱਕ ਦੇ ਤਿੰਨ ਜਵਾਬ ਦੇਣੇ ਨੇ, ਉਹਨੇ ਤਿੰਨ ਜਵਾਬ ਦੇ ਦਿੱਤੇ, ਕਹਿੰਦਾ ਉਚਰੋ ਮੁਚਰੋ ਘੁਚਰੋ। ਸਾਹਮਣੇ ਵਾਲਾ ਪੰਡਿਤ ਹੈਰਾਨ ਹੋ ਗਿਆ, ਕਹਿੰਦਾ ਮੈਂ ਤੇ ਇਹ ਕਿਹਾ ਸੀ ਕਿ ਸਾਹਮਣੇ ਵਾਲਾ ਕੁਝ ਉਚਾਰੇਗਾ, ਕੁਝ ਫਰਮਾਏਗਾ, ਕੁਝ ਬਚਨ ਕਰੇਗਾ, ਕੋਈ ਚਰਚਾ ਕਰੇਗਾ, ਇਸ ਨੇ ਕੀ ਕਹਿ ਦਿੱਤਾ। ਤੇ ਹੈਰਾਨ ਹੋ ਕਰਕੇ ਕਹਿਣ ਲੱਗਾ ਇਹ ਕੀ। ਪੁੱਛਣ ਤੋਂ ਭਾਵ ਸੀ ਕਿ ਤੁਸਾਂ ਕੀ ਉਚਾਰਿਆ, ਕੀ ਫਰਮਾਇਆ ਤੁਸਾਂ। ਤੇ ਸਾਹਮਣੇ ਵਾਲਾ ਮੂਰਖ ਬੋਲਿਆ, ਕਹਿੰਦਾ ਏਕੀ ਮੇਕੀ ਢੇਕੀ। ਉਹਨੂੰ ਇੰਨਾ ਹੀ ਪਤਾ ਸੀ ਕਿ ਇੱਕ ਦੇ ਤਿੰਨ ਜਵਾਬ ਦੇਣੇ। ਸਾਹਮਣੇ ਵਾਲਾ ਜਿਹੜਾ ਵਿਦਵਾਨ ਪੰਡਿਤ ਸੀ ਸੋਚੀ ਪੈ ਗਿਆ, ਕਹਿੰਦਾ ਹੁਣ ਇਸ ਨੂੰ ਕੀ ਆਖਾਂ। ਉੱਧਰ ਸੋਚੀ ਪੈ ਗਿਆ ਤੇ ਇੱਧਰ ਵਾਲਿਆਂ ਨੇ ਤਾੜੀਆਂ ਮਾਰ ਦਿੱਤੀਆਂ, ਰੌਲਾ ਪਾ ਦਿੱਤਾ। ਕਹਿਣ ਲੱਗੇ ਸਾਡੇ ਪੰਡਿਤ ਨੇ ਇੱਕ ਦੇ ਤਿੰਨ ਤਿੰਨ ਜਵਾਬ ਦਿੱਤੇ ਤੇ ਸਾਹਮਣੇ ਵਾਲੇ ਨੂੰ ਨਿਰਉੱਤਰ ਕਰ ਦਿੱਤਾ। ਸਾਧ ਸੰਗਤ ਜੀ, ਜਿਹੜਾ ਤੇ ਵਿਦਵਾਨ ਸੀ ਉਹ ਇੱਥੇ ਮੂਰਖ ਮੰਨਿਆ ਗਿਆ, ਤੇ ਜਿਹੜਾ ਮੂਰਖ ਸੀ ਕੇਵਲ ਤਾਂ ਕੇਵਲ ਗਾਲੜੀ, ਜਿਸ ਦੀ ਗੱਲ ਦਾ ਕੋਈ ਅਰਥ ਨਹੀਂ ਨਿਕਲਦਾ। ਇੱਕ ਦੇ ਤਿੰਨ ਤਿੰਨ ਜਵਾਬ ਤੇ ਦਿੱਤੇ, ਤਿੰਨੇ ਨਿਕੰਮੇ ਅਰਥ, ਕਿਸੇ ਦਾ ਵੀ ਕੋਈ ਨਹੀਂ ਨਿਕਲਦਾ। ਪਰ ਉਸਨੂੰ ਪੰਡਿਤ ਐਲਾਨ ਦਿੱਤਾ ਗਿਆ, ਇਸ ਪੰਡਿਤ ਨੇ, ਇਸ ਵਿਦਵਾਨ ਨੇ ਦਿਗ ਵਿਜੇ ਕਰਨ ਵਾਲੇ ਪੰਡਿਤ ਨੂੰ ਜਿੱਤ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਇਹ ਨੇ ਕਲਯੁੱਗ ਦੇ ਲੱਛਣ। ਜਿਹੜੇ ਮੂਰਖ ਲੋਕ ਨੇ ਉਹਨਾਂ ਨੂੰ ਵਿਦਵਾਨ ਐਲਾਨਿਆ ਜਾਂਦਾ, ਮੂਰਖ ਪੰਡਿਤ ਨਾਓ। ਤੇ ਜਿਹੜੇ ਰਾਜ ਪੰਡਿਤ ਸਨ, ਤਿੰਨ ਜਵਾਬ ਦੇਣ ਵਾਲੇ ਮੂਰਖ ਨੂੰ ਪੰਡਿਤ ਸਿੱਧ ਕਰ ਦਿੱਤਾ। ਸੱਚਾ ਪੰਡਿਤ ਇਹ ਹੈ, ਵਿਦਵਾਨ ਇਹ ਹੈ ਜਿਸ ਨੇ ਦਿਗ ਵਿਜੇ ਕਰਨ ਵਾਲੇ ਬ੍ਰਾਹਮਣ ਨੂੰ ਜਿੱਤ ਲਿਆ। ਤੇ ਸਾਧ ਸੰਗਤ ਜੀ, ਸਾਰੇ ਗ੍ਰੰਥ ਵੀ ਫਿਰ ਤਿਸ ਦੇ ਖੋਹ ਲਏ। ਸਤਿਗੁਰੂ ਜੀ ਬਚਨ ਕਰਦੇ, ਇਹ ਕਲਯੁੱਗ ਦੇ ਲੱਛਣ ਨੇ। ਸੋ ਜਿਹਦਾ ਤੇ ਨੰਗ ਧੜੰਗ ਹੁੰਦਾ, ਕਹਿੰਦੇ ਜੀ ਪਾਤਸ਼ਾਹ ਆ ਗਿਆ, ਸ਼ਾਹ ਆ ਗਿਆ। ਤੇ ਜਿਹੜਾ ਮੂਰਖ ਆਉਂਦਾ ਹੈ ਉਸ ਨੂੰ ਪੰਡਿਤ ਵਿਦਵਾਨ ਕਹਿੰਦੇ ਹਨ।
1: ਅੰਧੇ ਕਾ ਨਾਉ ਪਾਰਖੂ।
0: ਤੇ ਜਿਹੜਾ ਅੰਨਾ ਹੋਵੇ, ਅਗਿਆਨੀ ਹੋਵੇ, ਜਿਸ ਨੂੰ ਕੋਈ ਸਮਝ ਨਾ ਹੋਵੇ, ਬੜਾ ਨਾ ਸਮਝ ਜਿਹਾ ਹੋਵੇ, ਕਹਿੰਦੇ ਬੜਾ ਸਿਆਣਾ, ਬੜਾ ਪਾਰਖੂ ਹੈ, ਹਰ ਕਿਸੇ ਦੀ ਸਮਝ ਹੈ ਇਸ
1: ਨੂੰ।
0: ਸੋ ਇਸ ਪ੍ਰਕਾਰ ਦਾ ਕਥਨ ਕਰਦੇ ਨੇ, ਇਸ ਪ੍ਰਕਾਰ ਬੋਲਣਾ ਕਰਦੇ ਹਨ। ਤੇ ਜਿਹੜਾ ਬਹੁਤਾ ਇੱਲਤਾਂ ਕਰਨ ਵਾਲਾ ਹੋਵੇ, ਬੇਥਵੀਆਂ ਗੱਲਾਂ ਕਰਨ ਵਾਲਾ ਹੋਵੇ, ਸ਼ਰਾਰਤਾਂ ਹੀ ਕਰਨ ਵਾਲਾ ਹੋਵੇ, ਕਹਿੰਦੇ ਜੀ ਸਾਡੀ ਤੇ ਸਭਾ ਦਾ ਸ਼ਿੰਗਾਰ ਹੀ ਇਹ ਹੈ, ਸਾਡਾ ਚੌਧਰੀ ਆ ਗਿਆ ਸਾਡੀ ਸਭਾ ਦਾ। ਇਵੇਂ ਇੱਲਤਾਂ ਕਰਨ ਵਾਲੇ, ਸ਼ਰਾਰਤਾਂ ਕਰਨ ਵਾਲੇ ਨੂੰ ਚੌਧਰੀ ਮੁਖੀ ਪ੍ਰਧਾਨ ਮੰਨਿਆ ਜਾਂਦਾ ਹੈ। ਤੇ ਕੂੜੀ ਦਾ ਅਰਥ ਹੈ ਝੂਠੀ, ਜਿਹੜੀ ਕੋਈ ਝੂਠੀ ਇਸਤਰੀ ਹੁੰਦੀ ਹੈ ਨਾ, ਨਾ ਸਮਝ, ਪੂਰਾ ਥਾਓ ਮਰਨੇ ਪਰਨੇ ਤੇ ਥਾਂ ਪੂਰਤੀ ਉਹ ਕਰਦੀ ਏ। ਸਾਧ ਸੰਗਤ ਜੀ, ਕੋਈ ਮਰਨੇ ਪਰਨੇ ਦਾ ਸਮਾਂ ਹੋਵੇ, ਕੋਈ ਵਿਆਹ ਦਾ ਸਮਾਂ ਹੋਵੇ, ਘਰ ਵਾਲੇ ਬੰਦੇ ਕਹਿੰਦੇ ਰਹਿਣ ਆਹ ਕੰਮ ਇਵੇਂ ਕਰਨਾ, ਉਸ ਵੇਲੇ ਫਿਰ ਜਿਹੜੀ ਕੁੜੀ ਇਸਤਰੀ ਹੁੰਦੀ ਅੱਗੇ ਆ ਜਾਂਦੀ ਹੈ, ਕਹਿੰਦੀ ਜੀ ਤੁਹਾਨੂੰ ਕੀ ਪਤਾ ਰਸਮੋ ਰਿਵਾਜ ਦਾ, ਤੁਹਾਨੂੰ ਕੀ ਪਤਾ ਸ਼ਗਨ ਅਪਸ਼ਗਨ ਦਾ, ਇਹ ਬੀਬੀਆਂ ਦੇ ਕੰਮ ਨੇ, ਬੀਬੀਆਂ ਨੂੰ ਕਰਨ ਦਿਓ, ਸਾਨੂੰ ਕਰਨ ਦਿਓ, ਤੁਹਾਨੂੰ ਨਹੀਂ ਪਤਾ ਕੀ ਕਰਨਾ। ਫਿਰ ਜੋ ਲੋਕਾਚਾਰੀ ਦੀਆਂ ਕੁੜੀਆਂ ਰੀਤਾਂ ਹੁੰਦੀਆਂ ਨੇ ਨਾ, ਸਾਰੀਆਂ ਕੀਤੀਆਂ ਜਾਂਦੀਆਂ ਨੇ, ਜਿੰਨੀਆਂ ਮਨਮਤਾਂ ਹੁੰਦੀਆਂ ਨੇ, ਮਨਮੁਖਤਾਈਆਂ ਹੁੰਦੀਆਂ ਨੇ, ਉਹ ਮਨਮੁਖਤਾਈਆਂ ਕੀਤੀਆਂ ਜਾਂਦੀਆਂ ਨੇ, ਬੇਸਮਝੀਆਂ ਕੀਤੀਆਂ ਜਾਂਦੀਆਂ ਨੇ, ਸ਼ਗਨਾਂ ਦੇ ਨਾਮ 'ਤੇ ਜੀ ਇਹ ਸ਼ਗਨ ਹੈ, ਰੀਤੀਆਂ ਦੇ ਨਾਮ 'ਤੇ ਜੀ ਇਹ ਰੀਤੀ ਹੈ, ਇਹ ਕੁੱਲ ਦੀ ਰੀਤੀ ਹੈ, ਇਹ ਵੱਡਿਆਂ ਦੀ ਰੀਤੀ ਹੈ, ਇਹ ਬਜ਼ੁਰਗਾਂ ਦੀ ਰੀਤੀ ਹੈ, ਇਹ ਇਸ ਪ੍ਰਕਾਰ ਜਾਤੀ ਦੀ ਰੀਤੀ ਹੈ, ਇਲਾਕੇ ਦੀ ਰੀਤੀ ਹੈ, ਪਤਾ ਨਹੀਂ ਕਿੰਨੀਆਂ ਬੇਸਮਝੀਆਂ ਕਿੰਨੀਆਂ ਕੁਕਰੀਤੀਆਂ ਇਸ ਪ੍ਰਕਾਰ ਰੀਤੀਆਂ ਅਤੇ ਰਿਵਾਜ਼ਾਂ ਦੇ ਨਾਮ 'ਤੇ ਕੀਤੀਆਂ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸ਼ਗਨ ਅਪਸ਼ਗਨ 'ਤੇ ਸਕਾਉ ਲੱਗਾ ਜਿਸ ਚੀਤ ਨਾ ਆਵੇ, ਕੀਤੇ ਹੋਏ ਸ਼ਗਨ ਵੀ ਅਪਸ਼ਗਨ ਬਣ ਕੇ ਉਹਨਾਂ ਨੂੰ ਲੱਗਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਨਾਮ ਚਿੱਤ ਨਹੀਂ ਆਉਂਦਾ। ਪਰ ਘਰ ਦੇ ਵਿੱਚ ਕੂੜੀ ਜਿਹੜੀ ਝੂਠੀ ਜਿਹੜੀ ਬੇਸਮਝ ਇਸਤਰੀ ਹੁੰਦੀ ਪ੍ਰਧਾਨ ਬਣ ਬੈਠਦੀ ਹੈ ਮਰਨੇ ਪਰਨੇ 'ਤੇ, ਕਿਸੇ ਬੱਚੇ ਦੇ ਜਨਮ ਦੇ ਵਿਆਹ 'ਤੇ, ਅਤੇ ਫਿਰ ਬੜੀਆਂ ਕੁਰੀਤੀਆਂ ਬੜੀਆਂ ਨਾ ਸਮਝੀਆਂ ਸ਼ਗਨਾਂ 'ਤੇ ਨਾਮ 'ਤੇ ਕੀਤੀਆਂ ਜਾਂਦੀਆਂ ਨੇ। ਇਸ ਪ੍ਰਕਾਰ ਝੂਠੀ ਇਸਤਰੀ ਥਾਉ ਪੂਰਤੀ ਕਰਦੀ ਹੈ ਜੀਓ।
1: ਨਾਨਕ ਗੁਰਮੁਖ ਜਾਣੀਐ
0: ਗਰੀਬ ਰਿਵਾਜ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਿਨ੍ਹਾਂ ਨੇ ਬੇਨਤੀ ਕੀਤੀ ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸੱਚਮੁੱਚੀ ਇਹ ਲੱਛਣ ਤੇ ਪ੍ਰਤੱਖ ਦੇਖੇ ਜਾਂਦੇ ਨੇ, ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਨਾਨਕ ਗੁਰਮੁਖ ਜਾਣੀ ਹੈ। ਹੇ ਭਾਈ, ਇਹ ਜਿਹੜੇ ਕਲਯੁੱਗ ਦੇ ਲੱਛਣ ਨੇ ਨਾ, ਇਹ ਗੁਰਮੁਖਾਂ ਨੇ ਜਾਣੇ ਨੇ, ਇਹ ਕਲਯੁੱਗ ਦੇ ਲੱਛਣ ਨੇ, ਇਹਨਾਂ ਤੋਂ ਬਚ ਕੇ ਰਹਿਣਾ ਹੈ। ਗੁਰੂ ਦੁਆਰਾ ਸਮਝ ਮਿਲ ਜਾਵੇ ਤੇ ਤਾਂ ਜਾਣਿਆ ਜਾਂਦਾ ਇਹ ਕੁਰੀਤੀਆਂ ਨੇ, ਖੋਟੇ ਲੱਛਣ ਨੇ, ਇਹਨਾਂ ਤੋਂ ਬਚ ਕੇ ਰਹਿਣਾ ਹੈ। ਭਾਈ ਬਾਕੀ ਤੇ ਸਾਰੇ ਜ਼ਮਾਨੇ ਵਿੱਚ ਕਲਯੁੱਗ ਦਾ ਇਹੋ ਹੀ ਨਿਆਓ ਵਰਤਾਰਾ ਵਰਤਿਆ ਪਿਆ, ਕਲਯੁੱਗ ਦਾ ਇਹੋ ਹੀ ਨਿਆਓ ਇਹੋ ਵਰਤਾਰਾ ਕਿਹਾ ਜਾਂਦਾ ਹੈ, ਅਰਥਾਤ ਇਹੋ ਕਲਯੁੱਗ ਦੇ ਲੱਛਣ ਪ੍ਰਤੱਖ ਦੇਖੇ ਜਾਂਦੇ ਹਨ ਜੀਓ।
1: ਪਹਿਲਾ
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਵੇਲੇ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰ ਰਹੇ ਹਨ ਨਾ ਜੀ, ਇਸ ਵੇਲੇ ਸੰਗਤਾਂ ਨੇ ਬੇਨਤੀ ਕਰਨਾ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰਕੇ ਸਾਨੂੰ ਸਮਝ ਦੇਣੀ ਕਰੋ, ਜਿਹੜੇ ਪੜ੍ਹੇ ਲਿਖੇ ਨੇ ਉਹ ਤੇ ਲੇਖੇ 'ਚੋਂ ਬਚ ਹੀ ਜਾਂਦੇ ਹੋਣਗੇ ਨਾ। ਆਮ ਕਰਕੇ ਦੁਨੀਆਂ ਵਿੱਚ ਕਿਹਾ ਜਾਂਦਾ ਜਿਹੜਾ ਅਨਪੜ੍ਹ ਹੈ ਉਸ ਨੂੰ ਸਮਝ ਨਹੀਂ, ਅਤੇ ਜਿਹੜਾ ਪੜ੍ਹਿਆ ਲਿਖਿਆ ਉਸ ਨੂੰ ਬੜਾ ਸਮਝਦਾਰ ਬੜਾ ਸਿਆਣਾ ਮੰਨਿਆ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਜਿਹੜੇ ਅਨਪੜ੍ਹ ਨੇ ਉਹ ਤੇ ਹੈ ਹੀ ਨਾ ਸਮਝ, ਉਹਨਾਂ ਨੂੰ ਤੇ ਕਿਸੇ ਗੱਲ ਦੀ ਸਮਝ ਹੀ ਨਹੀਂ, ਤੇ ਬੇਸਮਝੀ ਦੇ ਅੰਦਰ ਹੀ ਪਾਪ ਕਰਮ ਕਰ ਬੈਠਦੇ ਨੇ, ਪਾਪ ਪੁੰਨ ਦਾ ਪਤਾ ਨਹੀਂ, ਧਰਮ ਅਧਰਮ ਦਾ ਪਤਾ ਨਹੀਂ, ਗੁਰਮੁਖਤਾਈ ਮਨਮੁਖਤਾਈ ਦਾ ਪਤਾ ਨਹੀਂ, ਸੱਤ ਅਸੱਤ ਦੇ ਨਿਰਣੇ ਦਾ ਪਤਾ ਨਹੀਂ। ਮਹਾਰਾਜ ਉਹ ਅਨਪੜ੍ਹ ਤੇ ਸਜ਼ਾ ਦੇ ਅਧਿਕਾਰੀ ਹੋ ਹੀ ਜਾਂਦੇ ਨੇ ਬੇਸਮਝੀ ਵਿੱਚ ਪਾਪ ਕਰਕੇ, ਪਰ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਵਿਦਵਾਨ ਨੇ ਜਿਹੜੇ ਨਿਪੁੰਨ ਨੇ ਮਹਾਰਾਜ, ਫਿਰ ਉਹ ਤੇ ਲੇਖਿਓ ਛੋਟੀ ਜਾਂਦੇ ਹੋਣਗੇ ਨਾ ਮਹਾਰਾਜ, ਉਹਨਾਂ ਦਾ ਤੇ ਲੇਖਾ ਹੁੰਦਾ ਹੀ ਨਹੀਂ ਹੋਣਾ, ਕਿਉਂਕਿ ਉਹ ਤੇ ਬੜੇ ਸਿਆਣੇ ਹੁੰਦੇ ਨੇ, ਉਹ ਤੇ ਬੜੇ ਪੜ੍ਹੇ ਲਿਖੇ ਹੁੰਦੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣਾ ਕਰਦੇ ਨੇ, ਭਾਈ ਲੇਖਾ ਸਭਨਾਂ ਦਾ ਹੀ ਹੁੰਦਾ ਹੈ, ਭਾਵੇਂ ਅਨਪੜ੍ਹ ਹੈ ਤੇ ਭਾਵੇਂ ਪੜ੍ਹਿਆ ਲਿਖਿਆ। ਕਹਿਣ ਲੱਗੇ ਮਹਾਰਾਜ, ਪੜ੍ਹਿਆ ਲਿਖਿਆ ਦਾ ਵੀ ਲੇਖਾ ਹੁੰਦਾ, ਪੜ੍ਹਿਆ ਲਿਖਿਆਂ ਦਾ ਕਿਵੇਂ ਲੇਖਾ ਹੁੰਦਾ ਮਹਾਰਾਜ, ਸਾਨੂੰ ਕੁਝ ਉਦਾਹਰਣਾਂ ਦੇ ਕੇ ਸਮਝਾਓ। ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਦਾਹਰਣਾਂ ਦੇ ਕਰਕੇ ਸਮਝਾਉਂਦੇ ਹਨ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਿੱਖਾਂ ਦੀ ਬੇਨਤੀ ਕਰਨੇ ਤੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਜਿਹੜੇ ਸ਼ਿਕਾਰੀ ਲੋਕ ਹੁੰਦੇ ਨੇ ਉਹ ਹਰਣਾਂ ਨੂੰ ਪੜਾ ਲੈਂਦੇ ਨੇ, ਬਾਜ਼ ਨਾਮ ਦਾ ਪੰਛੀ ਲੈ ਕੇ ਪੰਛੀਆਂ ਦਾ ਸ਼ਿਕਾਰ ਕਰਦੇ ਨੇ, ਉਹ ਬਾਜ਼ਾਂ ਨੂੰ ਪੜਾ ਲੈਂਦੇ ਨੇ। ਕਿਵੇਂ ਪੜਾਉਂਦੇ ਨੇ? ਆਪਣੇ ਹਰਣ ਨੂੰ ਆਪਣੀ ਬੋਲੀ ਸਿਖਾ ਦਿੰਦੇ ਨੇ, ਆਪਣੇ ਤੌਰ ਤਰੀਕੇ ਸਿਖਾ ਦਿੰਦੇ ਨੇ, ਆਪਣਾ ਵਫ਼ਾਦਾਰ ਬਣਾ ਲੈਂਦੇ ਨੇ, ਅਤੇ ਜੰਗਲ ਵਿੱਚ ਜਿੱਥੇ ਜਾ ਕੇ ਪਾਲ, ਜਿੱਥੇ ਜਾ ਕੇ ਡਾਰ ਹਿਰਨਾਂ ਦੀ ਹੋਵੇ ਨਾ, ਆਪਣੇ ਪਾਲਤੂ ਹਿਰਨ ਨੂੰ ਉੱਥੇ ਜਾ ਕੇ ਛੱਡ ਦਿੰਦੇ ਨੇ, ਅਤੇ ਇੱਕ ਪਾਸੇ ਵੱਡਾ ਭਾਰੀ ਜਾਲ ਲਾ ਲੈਂਦੇ ਨੇ। ਪਾਲਤੂ ਹਿਰਨ ਨੂੰ ਪਤਾ ਹੁੰਦਾ ਕਿ ਉਸਦੇ ਮਾਲਕ ਨੇ ਜਾਲ ਕਿੱਥੇ ਲਾਇਆ, ਉਹ ਜਾ ਕਰਕੇ ਜੰਗਲ ਦੇ ਹਿਰਨਾਂ ਦੇ ਨਾਲ ਪ੍ਰੇਮ ਕਰਦਾ, ਮੋਹ ਕਰਦਾ, ਆਪਾ ਭਾਵ ਦਿਖਾਉਂਦਾ, ਉਹ ਜਾਣਦੇ ਸਾਡਾ ਵਿਛੜਿਆ ਸਾਥੀ ਆ ਗਿਆ। ਅਤੇ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਨਾਲ ਲੈ ਕਰਕੇ ਜਦੋਂ ਸ਼ਿਕਾਰੀ ਆਵਾਜ਼ ਕਰਦੇ ਨੇ, ਉਹ ਨਵਾਂ ਆਇਆ ਪੜਾਇਆ ਹੋਇਆ ਸ਼ਿਕਾਰੀਆਂ ਦਾ ਹਿਰਨ ਬਾਕੀ ਦੇ ਹਿਰਨਾਂ ਨੂੰ ਉੱਧਰ ਲੈ ਕਰਕੇ ਜਾਂਦਾ ਜਿੱਥੇ ਸ਼ਿਕਾਰੀਆਂ ਨੇ ਜਾਲ ਲਾਇਆ ਹੁੰਦਾ, ਅਤੇ ਇਸ ਪ੍ਰਕਾਰ ਬਾਕੀ ਦੇ ਹਿਰਨਾਂ ਨੂੰ ਸ਼ਿਕਾਰੀ ਦੇ ਜਾਲ ਦੇ ਵਿੱਚ ਫਸਾ ਦਿੰਦਾ ਹੈ। ਸਤਿਗੁਰੂ ਜੀ ਬਚਨ ਕਰਦੇ ਦੇਖੋ ਪੜਾਇਆ ਤੇ ਹਿਰਨ ਨੂੰ ਵੀ ਹੈ, ਪਰ ਉਹ ਹਿਰਨ ਇਹ ਨਹੀਂ ਸਮਝਦਾ ਕਿ ਜੇ ਸ਼ਿਕਾਰੀ ਨੇ ਮੈਨੂੰ ਜੰਗਲ ਵਿੱਚ ਲਿਆਂਦਾ ਤੇ ਮੈਂ ਆਪ ਆਜ਼ਾਦ ਹੋ ਜਾਵਾਂ, ਉਹ ਆਪ ਆਜ਼ਾਦ ਹੋਣ ਦੀ ਬਜਾਏ ਦੂਜਿਆਂ ਨੂੰ ਵੀ ਫਸਾ ਦਿੰਦਾ ਹੈ। ਇਸੇ ਪ੍ਰਕਾਰ ਬਾਜਾ ਜਿਹੜੇ ਸ਼ਿਕਾਰੀਆਂ ਨੇ ਬਾਜ ਰੱਖੇ ਹੁੰਦੇ ਨੇ ਉਹ ਸਿਖਾਏ ਹੁੰਦੇ ਨੇ, ਪਰ ਇਸੇ ਪ੍ਰਕਾਰ ਜਿਵੇਂ ਰਾਜੇ ਦੇ ਤਬੇਲੇ 'ਚ ਘੋੜੇ ਹੋਣ ਤੇ ਹੋਰ ਘੋੜੇ ਚਾਹੀਦੇ ਹੁੰਦੇ ਨੇ, ਹਾਥੀ ਹੋਣ ਹੋਰ ਹਾਥੀ ਚਾਹੀਦੇ ਹੁੰਦੇ ਨੇ, ਫੌਜਾਂ ਤੇ ਸ਼ਸਤਰ ਸਦਾ ਹੀ ਹੋਰ ਚਾਹੀਦੇ ਹੁੰਦੇ ਨੇ, ਸ਼ਿਕਾਰੀਆਂ ਨੂੰ ਵੀ ਹੁੰਦਾ ਸਾਡੇ ਕੋਲ ਜ਼ਿਆਦਾ ਬਾਜ ਹੋਣ ਤੇ ਜ਼ਿਆਦਾ ਸ਼ਿਕਾਰ ਕਰੀਏ। ਹੁਣ ਬਾਜ਼ਾਂ ਨੂੰ ਫੜਿਆ ਕਿਵੇਂ ਜਾਵੇ ਜੀ? ਜਿਹੜਾ ਬਾਜ ਉਹਨਾਂ ਦੇ ਕੋਲ ਹੁੰਦਾ ਉਸਨੂੰ ਆਪਣੀ ਬੋਲੀ ਸਿਖਾ ਦਿੰਦੇ ਨੇ, ਜਿਵੇਂ ਆਮ ਕਰਕੇ ਘਰਾਂ ਵਿੱਚ ਤੋਤੇ ਰੱਖੇ ਹੁੰਦੇ ਨੇ ਤੇ ਜਨ ਸਾਧਾਰਨ ਤੋਤੇ ਨੂੰ ਆਪਣੀ ਬੋਲੀ ਸਿਖਾਉਂਦੇ ਨੇ ਨਾ, ਸ਼ਿਕਾਰੀ ਲੋਕਾਂ ਨੇ ਬਾਜ ਰੱਖੇ ਹੁੰਦੇ ਨੇ ਤੇ ਬਾਜ਼ਾਂ ਨੂੰ ਆਪਣੀ ਬੋਲੀ ਸਿਖਾ ਦਿੰਦੇ ਨੇ। ਇਹ ਫਿਰ ਇਹਨਾਂ ਦਾ ਬੋਲੀ ਸਿੱਖਿਆ ਹੋਇਆ ਬਾਜ ਦੂਜੇ ਬਾਜ਼ਾਂ ਦੇ ਕੋਲ ਜਾਂਦਾ ਹੈ ਤੇ ਸਾਧ ਸੰਗਤ ਜੀ ਜਿੱਥੇ ਇਹਨਾਂ ਨੇ ਫੜਨ ਵਾਸਤੇ ਜਾਲ ਲਾਇਆ ਹੁੰਦਾ ਉਹਨਾਂ ਬਾਜ਼ਾਂ ਨੂੰ ਪ੍ਰੇਰ ਕੇ ਉੱਥੇ ਲੈ ਆਉਂਦਾ ਹੈ। ਇਹ ਬਾਜ ਆਪ ਤੇ ਸ਼ਿਕਾਰੀ ਦਾ ਗੁਲਾਮ ਹੁੰਦਾ ਹੈ, ਦੂਜਿਆਂ ਬਾਜ਼ਾਂ ਨੂੰ ਵੀ ਬਣਾ ਦਿੰਦਾ ਹੈ, ਉਹਨਾਂ ਨੂੰ ਵੀ ਗੁਲਾਮੀ ਵਿੱਚ ਪਾ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਖਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਹਰਣਾ ਬਾਜਾ ਤੈ ਸਿੱਖਦਾਰਾ, ਜਿਹੜੇ ਸਿੱਖਦਾਰ ਜਿਹੜੇ ਸਿਰਦਾਰ ਜਿਹੜੇ ਅਹੁਦੇਦਾਰ ਜਿਹੜੇ ਵੱਡੇ ਰਾਜੇ ਦੇ ਕੋਲ ਵੱਡੀਆਂ ਪਦਵੀਆਂ ਦੇ ਉੱਪਰ ਸੁਭਾਏਮਾਨ ਹੁੰਦੇ ਨੇ, ਕਹੇ ਤੇ ਇਹ ਸਾਰੇ ਪੜ੍ਹੇ ਲਿਖੇ ਹੀ ਜਾਂਦੇ ਨੇ, ਪਰ ਰਾਜੇ ਦੇ ਕੋਲ ਜਿਹੜੇ ਅਧਿਕਾਰੀ ਹੁੰਦੇ ਨੇ ਨਾ, ਕੋਈ ਇਨਸਾਫ ਲੈਣ ਵਾਸਤੇ ਆਵੇ ਇਹਨਾਂ ਦੇ ਕੋਲ, ਆਪ ਰਾਜੇ ਦੀ ਖੁਸ਼ਾਮਦੀ ਕਰਦੇ ਨੇ, ਕਹਿੰਦੇ ਤੂੰ ਵੀ ਰਾਜੇ ਦੀ ਖੁਸ਼ਾਮਦੀ ਕਰ, ਤੂੰ ਵੀ ਰਾਜੇ ਦੀ ਸਿਫਤ ਕਰ, ਵੋਟਾਂ ਕਿੰਨੀਆਂ ਨੇ ਤੇਰੇ ਪਿੱਛੇ। ਇਸ ਪ੍ਰਕਾਰ ਸਾਧ ਸੰਗਤ ਜੀ ਉਹਨੂੰ ਵੀ ਖੁਸ਼ਾਮਦੀ ਕਰਨ ਲਾ ਦਿੰਦੇ ਨੇ, ਉਸ ਦਾ ਕੰਮ ਕੱਢਣ ਦੀ ਬਜਾਏ ਪਹਿਲਾਂ ਆਪਣਾ ਮੁਨਾਫਾ ਦੇਖਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਜਿਹੜੇ ਹਰਨ ਨੇ ਜਿਹੜੇ ਬਾਜ ਨੇ ਤੇ ਜਿਹੜੇ ਸਿੱਖਦਾਰ ਨੇ ਜਿਹੜੇ ਚੌਧਰੀ ਨੇ ਰਾਜਿਆਂ ਦੇ ਕੋਲ ਕਹੇ ਤੇ ਜਾਂਦੇ ਨੇ, ਇਹ ਪੜ੍ਹੇ ਹੋਏ ਇਹਨਾਂ ਨੂੰ ਪੜ੍ਹਾਇਆ ਹੋਇਆ ਹੁੰਦਾ ਹੈ, ਪਰ ਜਿਹੜੇ ਸਿੱਖਦਾਰ ਨੇ ਅਹੁਦੇਦਾਰ ਨੇ ਇਹ ਦੂਜਿਆਂ ਦਾ ਧਨ ਵੀ ਲੁੱਟ ਲੈਂਦੇ ਨੇ ਜੀ, ਇੰਨੇ ਪੈਸੇ ਦੇ ਦਿਓ ਇੰਨੀ ਰਿਸ਼ਵਤ ਦੇ ਦਿਓ ਤਾਂ ਤੁਹਾਡਾ ਕੰਮ ਹੋਵੇਗਾ। ਇੱਕ ਤੇ ਗਰੀਬ ਵਿਚਾਰਾ ਪਹਿਲਾਂ ਹੀ ਮਾਰਦਾ ਮਾਰਿਆ ਹੁੰਦਾ ਹੈ, ਦੂਜਾ ਇਹਨਾਂ ਦੇ ਕੋਲ ਆ ਕੇ ਫਸ ਜਾਂਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਪੜ੍ਹੇ ਪੜ੍ਹਾਏ ਤਾਂ ਹਰਨ ਵੀ ਕਹੇ ਜਾਂਦੇ ਨੇ, ਪੜ੍ਹਾਏ ਹੋਏ ਤੇ ਬਾਜ ਵੀ ਕਹੇ ਜਾਂਦੇ ਨੇ, ਇਸੇ ਪ੍ਰਕਾਰ ਪੜ੍ਹਾਏ ਹੋਏ ਤੇ ਸਿੱਖਦਾਰ ਵੀ ਕਹੇ ਜਾਂਦੇ ਹਨ। ਇਹਨਾਂ ਸਾਰਿਆਂ ਦਾ ਨਾਂ ਪੜ੍ਹੇ ਹੋਇਆ ਪਿਆ ਜਾਂਦਾ ਹੈ ਕਿ ਇਹ ਬੜੇ ਪੜ੍ਹੇ ਲਿਖੇ ਨੇ, ਇਹ ਪੜ੍ਹਾਏ ਹੋਏ ਨੇ ਸਿਖਾਏ ਹੋਏ ਹਨ। ਤੇ ਮਹਾਰਾਜ ਜੀ ਬਚਨ ਕਰਦੇ ਨੇ ਜਿਹੜੇ ਇਸ ਪ੍ਰਕਾਰ ਦੀਆਂ ਪੜ੍ਹਾਈਆਂ ਨੂੰ ਪੜ੍ਹੇ ਨੇ ਨਾ, ਉਹ ਨਹੀਂ ਛੁੱਟਦੇ ਲੇਖੇ ਦੇ ਵਿੱਚੋਂ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਪੜ੍ਹਿਆ ਬਾਣੀ ਨੂੰ ਪੜ੍ਹਿਆ ਭਾਈ ਉਹ ਤੇ ਛੁੱਟਦੇ ਨੇ, ਪਰ ਜਿਹੜੇ ਇਸ ਪ੍ਰਕਾਰ ਦੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਨੇ, ਜਿਨ੍ਹਾਂ ਨੇ ਇਸ ਪ੍ਰਕਾਰ ਦੀ ਪੜ੍ਹਾਈ ਕੀਤੀ ਕੇਵਲ ਤਾਂ ਕੇਵਲ ਦੂਜਿਆਂ ਨੂੰ ਫਸਾਉਣ ਵਾਸਤੇ ਪੜ੍ਹਿਆ, ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਇਹ ਲੇਖਿਆ ਚੋਂ ਛੁੱਟਦੇ ਤੇ ਨਹੀਂ ਬਲਕਿ ਦੂਜਿਆਂ ਨੂੰ ਵੀ ਬਣਾ ਦਿੰਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ ਫਾਂਦੀ ਲੱਗੀ ਜਾਤ ਫਹਾਇਨ, ਜਿਸ ਪ੍ਰਕਾਰ ਹਰਨਾਂ ਨੂੰ ਫੜਨ ਵਾਸਤੇ ਫਾਹੀ ਲਾਈ ਹੁੰਦੀ ਸਾਥੀਆਂ ਨੂੰ ਉੱਥੇ ਜਾ ਕਰਕੇ ਫਹਾ ਦਿੰਦੇ ਫਸਾ ਦਿੰਦੇ ਬਣਾ ਦਿੰਦੇ ਨੇ, ਬਾਜਾਂ ਨੂੰ ਫੜਨ ਵਾਸਤੇ ਫਾਹੀ ਲੱਗੀ ਹੁੰਦੀ ਉੱਥੇ ਜਾ ਕੇ ਬਾਜਾਂ ਨੂੰ ਬਣਾ ਦਿੰਦੇ ਨੇ, ਰਾਜੇ ਦੇ ਜਿਹੜੇ ਸਿੱਖਦਾਰ ਨੇ ਰਿਸ਼ਵਤਾਂ ਦੇਣ ਰੂਪੀ ਫਾਹੀਆਂ ਪਾ ਕਰਕੇ ਉਹਨਾਂ ਨੂੰ ਵੀ ਬਣਾ ਦਿੰਦੇ ਹਨ। ਜਿਹੜੇ ਇਹੋ ਜਿਹੇ ਪੜ੍ਹੇ ਲਿਖੇ ਹੋਣ ਨਾ, ਰਿਸ਼ਵਤਾਂ ਤੇ ਪਾਲਣ ਵਾਲੇ ਦੂਸਰਿਆਂ ਨੂੰ ਫਸਾਉਣ ਵਾਲੇ, ਸਤਿਗੁਰੂ ਜੀ ਬਚਨ ਕਰਦੇ ਨੇ ਅੱਗੇ ਦਰਗਾਹ ਦੇ ਵਿੱਚ ਇਹੋ ਜਿਹੇ ਪੜ੍ਹੇ ਲਿਖਿਆਂ ਨੂੰ ਕੋਈ ਥਾਂ ਨਹੀਂ। ਇਸ ਪ੍ਰਕਾਰ ਇਹਨਾਂ ਦਾ ਪੜ੍ਹਨਾ ਲਿਖਣਾ ਨਿਸਫਲ ਹੈ।
1: ਪੜਿਆ ਸੋ ਪੰਡਿਤ ਬੀਨਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਆਪ ਜੀ ਪੜ੍ਹਿਆ ਕਿਸ ਨੂੰ ਕਹਿਣਾ ਕਰਦੇ ਹੋ? ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਸਾਰੀਆਂ ਵਿੱਦਿਆ ਸਾਰੀਆਂ ਪੜ੍ਹਾਈਆਂ ਉਸ ਨੂੰ ਪੜ੍ਹਿਆ ਹੋਇਆ ਜਾਣਨਾ ਕਰੋ, ਉਸੇ ਨੂੰ ਤੁਸੀਂ ਪੰਡਿਤ ਜਾਣਨਾ ਕਰੋ, ਉਸੇ ਨੂੰ ਬੀਨਾ ਵਿਦਵਾਨ ਉਸੇ ਨੂੰ ਗਿਆਤਾ ਜਾਣਨਾ ਕਰੋ। ਜਿਨ੍ਹਾਂ ਨੇ ਅੰਮ੍ਰਿਤ ਨਾਮ ਦੀ ਕਮਾਈ ਕੀਤੀ ਹੈ, ਜਿਨ੍ਹਾਂ ਨੇ ਨਾਮ ਨੂੰ ਜਪਿਆ, ਸਿਮਰਨ ਕੀਤਾ, ਬੰਦਗੀ ਕੀਤੀ, ਅੰਮ੍ਰਿਤ ਵੇਲੇ ਸਾਂਭੇ ਨੇ, ਚੌਂਕੜੇ ਲਾਏ ਨੇ, ਸੰਗਤ ਵਿੱਚ ਬੈਠੇ ਨੇ ਤੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਭਾਵੇਂ ਸਕੂਲ ਦੀ ਪੜ੍ਹਾਈ ਪੜ੍ਹੀ ਤੇ ਭਾਵੇਂ ਨਹੀਂ ਪੜ੍ਹੀ, ਭਾਵੇਂ ਕਾਲਜ ਯੂਨੀਵਰਸਿਟੀ ਕਦੇ ਗਿਆ ਤੇ ਭਾਵੇਂ ਨਹੀਂ ਗਿਆ, ਪਰ ਜੇ ਅੰਮ੍ਰਿਤ ਨਾਮ ਦਾ ਰਸੀਆ ਨਾ ਤੇ ਜਾਣੋ ਉਸਨੇ ਸਾਰੀਆਂ ਹੀ ਵਿੱਦਿਆ ਪੜ੍ਹ ਲਈਆਂ। ਸਾਧ ਸੰਗਤ ਜੀ ਜਿੰਨੀਆਂ ਵੀ ਵਿੱਦਿਆ ਦਾ ਸਾਰ ਹੈ, ਭਾਵੇਂ ਛੇ ਸ਼ਾਸਤਰ ਨੇ, ਚਾਰ ਵੇਦ ਨੇ, 18 ਪੁਰਾਣ ਨੇ, 27 ਪ੍ਰਮੁੱਖ ਤੇ ਹੋਰ ਬੇਅੰਤ ਸਿਮਰਤੀਆਂ ਨੇ। ਸਭਨਾ ਦਾ ਸਾਰ ਤੇ ਇਹੀ ਹੋਈ ਹੈ ਨਾ, ਵੇਦਾ ਮਹਿ ਨਾਮ ਉੱਤਮ, ਸਭ ਤੋਂ ਉੱਤਮ ਕਾਰਜ ਹੈ ਨਾਮ ਜਪਣਾ। ਤੇ ਜਿਸ ਨੇ ਵੇਦ ਸ਼ਾਸਤਰ ਪੜ੍ਹੇ ਹੋਣ ਪਰ ਨਾਮ ਨਾ ਜਪਦਾ ਹੋਵੇ, ਫਿਰ ਪੜ੍ਹਨ ਦਾ ਫਾਇਦਾ ਕੀ ਜਦੋਂ ਸਿੱਖਿਆ ਹੀ ਨਹੀਂ ਮੰਨੀ। ਤੇ ਜਿਸ ਨੇ ਵੇਦ ਸ਼ਾਸਤਰ ਇਤਿਹਾਸਿਕ ਕੁਝ ਵੀ ਨਹੀਂ ਪੜ੍ਹਿਆ, ਡਿਗਰੀ ਜਿਸ ਨੇ ਕੋਈ ਨਹੀਂ ਲਈ, ਦੁਨਿਆਵੀ ਪੜ੍ਹਾਈ ਭਾਵੇਂ ਕੋਈ ਨਹੀਂ ਕੀਤੀ, ਪਰ ਜੇ ਨਾਮ ਦਾ ਰਸੀਆ ਤੇ ਭਾਈ ਉਸਨੇ ਸਿਧਾਂਤਾਂ ਨੂੰ ਮੰਨ ਲਿਆ ਨਾ, ਸਿਧਾਂਤਾਂ ਦਾ ਗਿਆਤਾ ਬੀਨਾ ਹੋਣੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਇੰਨਾ ਪੜ੍ਹਿਆ ਨਾਓ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਉਸੇ ਨੂੰ ਪੰਡਿਤ ਤੇ ਬੀਨਾ ਸਿਧਾਂਤਾਂ ਦਾ ਗਿਆਤਾ ਜਾਣਨਾ ਕਰੋ, ਜਿਨੀ ਕਮਾਣਾ ਨਾਓ, ਜਿਹਨੇ ਅੰਮ੍ਰਿਤ ਨਾਮ ਦੀ ਕਮਾਈ ਕੀਤੀ ਏ, ਸਿਮਰਨ ਕੀਤਾ, ਭਜਨ ਕੀਤਾ, ਬੰਦਗੀ ਕੀਤੀ ਏ, ਉਸੇ ਨੂੰ ਬਹੁਤਾ ਪੜ੍ਹਿਆ ਲਿਖਿਆ ਜਾਣਨਾ ਕਰੋ, ਉਸੇ ਨੂੰ ਵਿਦਵਾਨ, ਉਸੇ ਨੂੰ ਸਿਧਾਂਤਾਂ ਦਾ ਗਿਆਤਾ ਜਾਣਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚ ਬਚਨ ਕਰਦੇ ਹੋ, ਦੁਨੀਆਂ ਦੇ ਅੰਦਰ ਪੜ੍ਹੇ ਲਿਖੇ ਹੰਕਾਰੀ ਵੀ ਦੇਖੇ ਜਾਂਦੇ ਨੇ, ਤੇ ਮਹਾਰਾਜ ਜਿਹੜੇ ਅਨਪੜ੍ਹ ਨੇ ਉਹ ਨਾਮ ਦੇ ਰਸੀਏ ਵੀ ਦੇਖੇ ਜਾਂਦੇ ਨੇ। ਵੇਦਾਂ ਸ਼ਾਸਤਰਾਂ ਪੁਰਾਣਾਂ ਨੂੰ ਪੜ੍ਹਨ ਵਾਲੇ ਅਕਸਰ ਅਹੰਕਾਰੀ ਪੰਡਿਤ ਦੇਖੇ ਜਾਂਦੇ ਨੇ, ਦੂਸਰੇ ਦੇ ਮੱਥੇ ਤੱਕ ਨਹੀਂ ਲੱਗਦੇ, ਜੀ ਸ਼ੂਦਰ ਹੈ, ਮੇਰੇ ਮੱਥੇ ਲੱਗ ਗਿਆ ਮੈਂ ਪਿਟਿਆ ਜਾਵਾਂਗਾ, ਮੈਨੂੰ ਦੁਬਾਰਾ ਇਸ਼ਨਾਨ ਕਰਨਾ ਪਵੇਗਾ, ਮੇਰੀ ਕੀਤੀ ਆਰਤੀ, ਮੇਰੀ ਕੀਤੀ ਪੂਜਾ ਨਿਸਫਲ ਹੋ ਜਾਵੇਗੀ ਜੀ, ਇਸ ਸ਼ੂਦਰ ਦਾ ਪਰਛਾਵਾਂ ਆ ਗਿਆ। ਮਹਾਰਾਜ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਮਹਾਰਾਜ ਇੰਨੇ ਵੇਦ ਪੁਰਾਣ ਪੜ੍ਹ ਕੇ ਵੀ ਉਹਨਾਂ ਨੂੰ ਅਕਲ ਕਿਉਂ ਨਹੀਂ ਆਉਂਦੀ, ਉਹ ਸਿਧਾਂਤ ਦੇ ਗਿਆਤਾ ਕਿਉਂ ਨਹੀਂ ਹੁੰਦੇ, ਉਹ ਨਾਮ ਦੇ ਰਸੀਏ ਕਿਉਂ ਨਹੀਂ ਹੁੰਦੇ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਪਹਿਲੋ ਦੇ ਜੜ ਅੰਦਰ ਜੰਮੈ। ਭਾਈ ਜਿਸ ਪ੍ਰਕਾਰ ਸਿਧਾਂਤ ਹੈ, ਧਰਤੀ ਦੇ ਅੰਦਰ ਬੀਜ ਬੀਜਿਆ ਜਾਵੇ ਨਾ, ਤੇ ਉੱਪਰ ਕਰੁੰਬਲਾਂ ਬਾਅਦ ਚ ਨਿਕਲਦੀਆਂ ਨੇ, ਉੱਪਰ ਡਾਣੀਆਂ ਪੱਤੇ ਫੁੱਟ ਕੇ ਬਾਅਦ ਵਿੱਚ ਆਉਂਦੇ ਨੇ, ਪਹਿਲਾਂ ਉਸ ਬੀਜੇ ਹੋਏ ਬੀਜ ਦੀ ਜੜ ਧਰਤੀ ਦੇ ਅੰਦਰ ਜੰਮਦੀ ਹੈ। ਤੇ ਜਦੋਂ ਜੜਾਂ ਦਾ ਜਮਾ ਧਰਤੀ ਦੇ ਅੰਦਰ ਹੋ ਜਾਂਦਾ ਨਾ, ਫਿਰ ਉਸਦੇ ਵਿੱਚੋਂ ਅੰਕੁਰ ਫੁੱਟਦਾ ਹੈ, ਉਹ ਫੁੱਟਿਆ ਹੋਇਆ ਅੰਕੁਰ ਨਿੱਕੇ ਨਿੱਕੇ ਪੱਤੀਆਂ ਦਾ ਰੂਪ ਧਾਰਦਾ ਹੋਇਆ ਵੱਡੇ ਪੱਤੇ ਬਣ ਜਾਂਦਾ, ਫਿਰ ਉਸਦੇ ਵਿੱਚੋਂ ਟਾਹਣੀਆਂ ਨਿਕਲਦੀਆਂ ਨੇ, ਫਿਰ ਵੱਡੇ ਟਾਹਣੇ ਬਣਦੇ ਨੇ, ਫਿਰ ਉੱਪਰ ਆ ਕਰਕੇ ਫੁੱਲ ਲੱਗਦੇ ਨੇ, ਫਿਰ ਫਲ ਲੱਗਦੇ ਨੇ, ਉਹਨਾਂ ਵਿੱਚ ਮਿਠਾਸ ਭਰਦੀ ਏ। ਉਹ ਜਿਸ ਦੀਆਂ ਜੜ੍ਹਾਂ ਡੂੰਘੀਆਂ ਧਰਤੀ ਦੇ ਅੰਦਰ ਜੰਮ ਗਈਆਂ ਹੋਣ ਨਾ, ਉਹ ਮਿੱਠੇ ਫਲ ਵੀ ਦਿੰਦਾ ਹੈ ਤੇ ਜਗਤ ਦੇ ਦਾਈ ਛਾਂ ਵੀ ਦਿੰਦਾ ਹੈ। ਇਸ ਪ੍ਰਕਾਰ ਪਹਿਲਾਂ ਜੜ੍ਹਾਂ ਅੰਦਰ ਜੰਮਦੀਆਂ ਨੇ ਤਾਂ ਉੱਪਰ ਛਾਇਆ ਹੁੰਦੀ ਹੈ, ਇਹ ਸਿਧਾਂਤ ਜਾਣ ਲਵ।
1: ਜੜ ਅੰਦਰ ਜੰਮਾ
0: ਭਾਈ, ਇਸੇ ਪ੍ਰਕਾਰ ਬੁੱਧੀ ਰੂਪੀ ਧਰਤੀ ਦੇ ਅੰਦਰ ਉਪਦੇਸ਼ ਰੂਪੀ ਬੀਜ ਜਦੋਂ ਬੀਜਿਆ ਜਾਂਦਾ ਨਾ, ਤੇ ਪਹਿਲਾਂ ਬੁੱਧੀ ਰੂਪੀ ਧਰਤੀ ਦੇ ਅੰਦਰ ਜੜ੍ਹਾਂ ਜੰਮਦੀਆਂ ਨੇ। ਜੜ੍ਹਾਂ ਕਿਹੜੀਆਂ ਨੇ? ਸ਼ਰਧਾ ਭਾਵ ਹੋਣਾ, ਉਪਦੇਸ਼ ਨੂੰ ਸਰਵਣ ਕਰਕੇ ਸ਼ਰਧਾ ਧਾਰਨ ਕਰਨੀ, ਇਹ ਜੜ੍ਹਾਂ ਦਾ ਜੰਮਣਾ ਹੈ। ਇਸੇ ਪ੍ਰਕਾਰ ਫਿਰ ਕੁਰੁੰਬਲਾਂ ਕਿਹੜੀਆਂ ਨਿਕਲਦੀਆਂ ਨੇ? ਅੰਕੁਰ ਕਿਹੜੇ ਫੁੱਟਦੇ ਨੇ? ਸਤ ਸੰਤੋਖ ਦਇਆ ਧਰਮ ਵਿਚਾਰ ਦੇ ਪੱਤੇ ਨਿਕਲਦੇ ਨੇ, ਕਰੁਣਾ ਮੈਤਰੀ ਮੁੱਦਤਾ ਉਪੇਖਿਆ ਦੀਆਂ ਇਸ ਦੇ ਵਿੱਚੋਂ ਟਾਹਣੀਆਂ ਨਿਕਲਦੀਆਂ ਨੇ। ਇਹਨਾਂ ਟਾਹਣੀਆਂ ਦੇ ਉੱਪਰ ਫਿਰ ਇਸੇ ਪ੍ਰਕਾਰ ਜਿਹੜੇ ਫੁੱਲ ਲੱਗਦੇ ਨੇ, ਸ਼ਰਧਾ ਰੂਪੀ ਵਿਸ਼ਵਾਸ ਰੂਪੀ ਫੁੱਲ ਲੱਗਦੇ ਨੇ, ਜਦੋਂ ਦ੍ਰਿੜ ਨਿਸ਼ਚਾ ਹੋ ਜਾਵੇ ਤੇ ਸਾਧ ਸੰਗਤ ਜੀ ਫਿਰ ਬ੍ਰਹਮ ਗਿਆਨ ਰੂਪੀ ਫਲ ਲੱਗਦੇ ਨੇ, ਜਿਸ ਦੇ ਵਿੱਚ ਐਸਾ ਅੰਮ੍ਰਿਤ ਰਸ ਭਰਿਆ ਹੁੰਦਾ ਹੈ ਜਿਸ ਨੂੰ ਚੱਖਣੇ ਦੇ ਨਾਲ ਬਹੁੜੋ ਜਨਮ ਮਰਨ ਵਿੱਚ ਨਹੀਂ ਆਈਦਾ। ਤੇ ਸਾਧ ਸੰਗਤ ਜੀ ਜਿੱਥੇ ਐਸਾ ਗਿਆਨ ਰੂਪੀ ਬ੍ਰਿਸ਼ ਪੈਦਾ ਹੋ ਜਾਵੇ ਨਾ, ਉੱਥੇ ਸੰਸਾਰ ਦੇ ਜੀਵਾਂ ਨੂੰ ਸੁੱਖਾਂ ਰੂਪੀ ਛਾਓ ਸੁਭਾਵਕ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਐਸੀ ਬਿਰਤੀ ਵਾਲਾ ਹੋਵੇ ਤਾਂ ਤਰਦਾ। ਪਹਿਲਾਂ ਬੁੱਧੀ ਦੇ ਅੰਦਰ ਇਸ ਪ੍ਰਕਾਰ ਜੜ ਜੰਮਦੀ ਹੈ, ਫਿਰ ਉੱਪਰ ਸ਼ੁਭ ਗੁਣਾਂ ਦਾ ਦਰਖਤ ਪੈਦਾ ਹੁੰਦਾ, ਤਾਂ ਸੁੱਖਾਂ ਰੂਪੀ ਛਾਓ ਉਸ ਜੀਵ ਨੂੰ ਤੇ ਹੋਰਾਂ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ ਜੀਓ। ਭਾਈ ਇਸ ਪ੍ਰਕਾਰ ਉੱਪਰ ਸ਼ਾਂਤੀ ਰੂਪੀ ਸੁਖ ਰੂਪੀ ਸੁਖਦਾਇਨੀ ਛਾਂ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਸਨਮੁਖ ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਲਯੁੱਗ ਦੀ ਕਿਰਿਆ ਕਿਹੋ ਜੀ ਹੈ, ਕਿਵੇਂ ਕਲਯੁੱਗ ਦਾ ਵਰਤਾਰਾ ਵਰਤ ਰਿਹਾ? ਤੇ ਹਜ਼ੂਰ ਫਰਮਾਉਂਦੇ ਨੇ, ਕਲਯੁੱਗ ਦੀ ਕਿਰਿਆ ਐਸੀ ਵਰਤ ਰਹੀ ਹੈ, ਜਿਹੜੇ ਕਲਯੁੱਗ ਦੇ ਸਮੇਂ ਦੇ ਰਾਜੇ ਨੇ, ਇਹ ਤੇ ਸੀਹ, ਸੀਹ ਦਾ ਅਰਥ ਹੈ ਸ਼ੀਹ, ਸ਼ੀਹ ਕਿਹਾ ਜਾਂਦਾ ਸ਼ੇਰ ਨੂੰ, ਭਾਈ ਇਹ ਤੇ ਭੁੱਖੇ ਸ਼ੇਰਾਂ ਵਰਗੇ ਹੋ ਰਹੇ ਹਨ। ਤੇ ਮੁਕੱਦਮ ਜਿਹੜੇ ਇਹਨਾਂ ਦੇ ਅੱਗੇ ਅਧਿਕਾਰੀ ਨੇ ਨਾ, ਉਹ ਹਲਕੇ ਹੋਏ ਕੁੱਤਿਆਂ ਵਰਗੇ ਹੋ ਰਹੇ ਨੇ। ਸ਼ੇਰ ਦਾ ਸੁਭਾਅ ਹੁੰਦਾ ਨਾ, ਸ਼ਿਕਾਰ ਕਰਦਾ, ਜਿੰਨਾ ਖਾਣਾ ਹੁੰਦਾ ਇੱਕ ਵਾਰ ਖਾਂਦਾ ਹੈ ਤੇ ਰੱਜ ਕੇ ਸੌਂ ਜਾਂਦਾ, ਜਿਹੜਾ ਬਾਕੀ ਦਾ ਬਚਿਆ ਸ਼ਿਕਾਰ ਹੁੰਦਾ ਨਾ ਉਹ ਜੰਗਲ ਦੇ ਕੁੱਤੇ ਇਤਿਆਦਿਕ ਆਉਂਦੇ ਨੇ, ਹੋਰ ਜਾਨਵਰ ਆਉਂਦੇ ਨੇ, ਤੇ ਬਾਕੀ ਦਾ ਸ਼ੇਰ ਦਾ ਕੀਤਾ ਹੋਇਆ ਸ਼ਿਕਾਰ ਹੋਰ ਜਾਨਵਰ ਖਾਂਦੇ ਨੇ। ਇਸ ਪ੍ਰਕਾਰ ਦੇ ਕਲਯੁੱਗ ਦੀ ਇਹ ਭੈੜੀ ਹਾਲਤ ਹੋ ਰਹੀ ਹੈ। ਜਿਹੜੇ ਰਾਜੇ ਨੇ ਉਹ ਤੇ ਪ੍ਰਜਾ ਨੂੰ ਖਾ ਰਹੇ ਨੇ, ਪ੍ਰਜਾ ਦਾ ਸ਼ਿਕਾਰ ਕਰ ਰਹੇ ਨੇ, ਪ੍ਰਜਾ ਨੂੰ ਲੁੱਟ ਰਹੇ ਨੇ। ਇਸ ਪ੍ਰਕਾਰ ਜਿਹੜੇ ਉਹਨਾਂ ਦੇ ਕਿਰਦਾਰ ਅੱਗੇ ਉਹਨਾਂ ਦੇ ਸਿਕਦਾਰ ਨੇ, ਅੱਗੇ ਅਹੁਦੇਦਾਰ ਨੇ, ਉਹ ਹਲਕਾਏ ਕੁੱਤਿਆਂ ਵਰਗੇ ਹੋ ਰਹੇ ਨੇ। ਜਿਵੇਂ ਹਲਕਾ ਕੁੱਤਾ ਨਾ ਆਪਣੇ ਨੂੰ ਪਛਾਣਦਾ ਨਾ ਪਰਾਏ ਨੂੰ ਪਛਾਣਦਾ, ਸਭਨਾਂ ਨੂੰ ਵੱਢ ਖਾਂਦਾ ਨਾ, ਅਤੇ ਜਿਹੜੇ ਰਿਸ਼ਵਤਖੋਰ ਅਧਿਕਾਰੀ ਨੇ ਨਾ ਗਰੀਬ ਨੂੰ ਪਛਾਣਦੇ ਨੇ ਨਾ ਅਮੀਰ ਨੂੰ ਪਛਾਣਦੇ ਨੇ, ਕੇਵਲ ਤਾਂ ਕੇਵਲ ਰਿਸ਼ਵਤ ਹੀ ਮੰਗਦੇ ਨੇ। ਜੇ ਤਾਂ ਰਿਸ਼ਵਤ ਦੇ ਦਿੱਤੀ ਤਾਂ ਕੰਮ ਹੋ ਜਾਏਗਾ, ਜੇ ਰਿਸ਼ਵਤ ਨਹੀਂ ਦਿੱਤੀ ਫਿਰ ਕੰਮ ਨਹੀਂ ਹੁੰਦਾ। ਅਤੇ ਸਾਧ ਸੰਗਤ ਜੀ ਉਹਨਾਂ ਨੇ ਬੋਲੀ ਵੀ ਆਪਣੀ ਰੱਖੀ ਹੁੰਦੀ ਹੈ, ਕਹਿੰਦੇ ਜੇ ਫਾਈਲ ਅੱਗੇ ਤੋਰਨੀ ਹੈ ਤਾਂ ਫਾਈਲ ਨੂੰ ਟਾਇਰ ਲਾ ਦਿਓ, ਜਦ ਤੱਕ ਟਾਇਰ ਨਹੀਂ ਲੱਗਦੇ ਉਦੋਂ ਤੱਕ ਫਾਈਲ ਅੱਗੇ ਨਹੀਂ ਜਾਵੇਗੀ। ਕਹਿਣ ਤੋਂ ਭਾਵ ਕੀ ਹੈ, ਰਿਸ਼ਵਤ ਦਿਓਗੇ ਤਾਂ ਫਾਈਲ ਅੱਗੇ ਜਾਵੇਗੀ, ਜੇ ਰਿਸ਼ਵਤ ਨਹੀਂ ਦਿਓਗੇ ਤਾਂ ਫਾਈਲ ਅੱਗੇ ਨਹੀਂ ਜਾਵੇਗੀ। ਰਾਜੇ ਪ੍ਰਜਾ ਨੂੰ ਲੁੱਟ ਰਹੇ ਨੇ, ਭੁੱਖੇ ਸ਼ੇਰਾਂ ਦੀ ਨਾ ਹੀ ਪਾੜ ਖਾਣੇ ਰਾਜੇ ਨੇ, ਅਤੇ ਜਿਹੜੇ ਅੱਗੇ ਅਧਿਕਾਰੀ ਨੇ, ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਰਿਸ਼ਵਤਖੋਰ ਨੇ, ਸਭਨਾਂ ਦੀ ਗੱਲ ਨਹੀਂ, ਜਿਹੜੇ ਭਲੇ ਨੇ ਉਹਨਾਂ ਨੂੰ ਸਨਮਾਨ ਹੈ, ਅਤੇ ਜਿਹੜੇ ਰਿਸ਼ਵਤਾਂ ਖਾਣ ਵਾਲੇ ਨੇ ਉਹ ਹਲਕਾਇਆ ਕੁੱਤਿਆਂ ਵਰਗੇ ਅਧਿਕਾਰੀ ਹੋ ਰਹੇ ਹਨ।
1: ਜਗਾਇਨ ਬੈਠੇ ਸੁੱਤੇ,
0: ਸਾਧ ਸੰਗਤ ਜੀ ਜਦੋਂ ਜੰਗਲ ਦੇ ਵਿੱਚ ਗਿੱਦੜ ਬੋਲਦੇ ਨੇ, ਕੁੱਤੇ ਭੌਂਕਦੇ ਨੇ ਨਾ, ਤੇ ਸ਼ੇਰ ਸਮਝ ਜਾਂਦਾ ਕੋਈ ਜਾਨਵਰ ਆਇਆ, ਜਿਸ ਨੂੰ ਵੇਖ ਕਰਕੇ ਇਹ ਗਿੱਦੜ ਬੋਲੇ ਨੇ ਤੇ ਕੁੱਤੇ ਭੌਂਕੇ ਨੇ, ਸ਼ੇਰ ਫਿਰ ਸ਼ਿਕਾਰ ਕਰਨ ਵਾਸਤੇ ਸਾਵਧਾਨ ਹੋ ਜਾਂਦਾ ਕਿ ਜਿਹੜਾ ਜਾਨਵਰ ਆਇਆ ਉਸਦਾ ਸ਼ਿਕਾਰ ਕਰਾਂਗਾ। ਇਸੇ ਪ੍ਰਕਾਰ ਸ਼ੇਰ ਬੈਠਾ ਹੋਵੇ ਜਾਂ ਸੁੱਤਾ ਹੋਵੇ ਨਾ, ਇਹ ਗਿੱਦੜ ਤੇ ਕੁੱਤੇ ਨਾ ਸਬਜ਼ੀ ਵਿੱਚ ਹੀ ਭੌਂਕ ਕੇ ਉਸਨੂੰ ਜਗਾ ਦਿੰਦੇ ਹਨ। ਇਸੇ ਪ੍ਰਕਾਰ
1: ਜਗਾਇਨ ਬੈਠੇ ਸੁੱਤੇ,
0: ਰਾਜਿਆਂ ਰੂਪੀ ਜਿਹੜੇ ਸ਼ੇਰ ਨੇ, ਭਾਵੇਂ ਉਹ ਬੈਠੇ ਹੋਣ ਤੇ ਭਾਵੇਂ ਸੁੱਤੇ ਹੋਣ, ਜਿਹੜੇ ਉਹਨਾਂ ਦੇ ਅੱਗੇ ਅਧਿਕਾਰੀ ਨੇ ਨਾ, ਪਹਿਲਾਂ ਹੀ ਜਾ ਕੇ ਖਬਰ ਪਹੁੰਚਾ ਦਿੰਦੇ ਨੇ, ਮਹਾਰਾਜ ਏਡੀ ਵੱਡੀ ਅਸਾਮੀ ਆ ਰਹੀ ਹੈ, ਇੰਨਾ ਧਨ ਇਸ ਦੇ ਕੋਲ ਹੈ, ਇੰਨੀ ਰਿਸ਼ਵਤ ਦੇ ਸਕਦਾ ਹੈ, ਸਾਈਨ ਕਰਨ ਦੇ ਜਿੰਨੇ ਪੈਸੇ ਲੈਣੇ ਲੈ ਲਓ, ਫਲਾਣੇ ਦਾ ਟੈਂਡਰ ਪਾਸ ਕਰਨਾ ਉਸਦੀ ਸਿਫਾਰਿਸ਼ ਆਈ ਹੈ, ਇੰਨਾ ਹਿੱਸਾ ਸਾਨੂੰ ਦੇਵੇਗਾ, ਸਾਈਨ ਕਰ ਦਿਓ। ਇਸ ਪ੍ਰਕਾਰ ਸਾਧ ਸੰਗਤ ਜੀ ਲੱਖਾਂ ਕਰੋੜਾਂ ਅਰਬਾਂ ਰੁਪਈਏ ਸਾਈਨ ਕਰਨ ਦੇ ਹੀ ਲਏ ਜਾਂਦੇ ਨੇ, ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਵੇਂ ਗਿੱਦੜ ਅਤੇ ਕੁੱਤੇ ਸ਼ੇਰ ਨੂੰ ਜਗਾ ਦਿੰਦੇ ਨੇ, ਇਵੇਂ ਅਧਿਕਾਰੀ ਜਾ ਕੇ ਰਾਜਿਆਂ ਨੂੰ ਸਾਵਧਾਨ ਕਰ ਦਿੰਦੇ ਨੇ, ਇੰਨਾ ਧਨਾੜ ਇੰਨਾ ਮਾਲਦਾਰ ਬੰਦਾ ਆ ਰਿਹਾ, ਇੰਨੇ ਪੈਸੇ ਇਸ ਤੋਂ ਲੈ ਲਵੋ, ਇਸ ਪ੍ਰਕਾਰ ਲੁੱਟਦੇ ਹਨ।
1: ਜਾਕਰ ਨਹਿਦਾ ਪਾਇਨ ਘਾਓ,
0: ਨਹਿਦਾ ਨਾਮ ਹੈ ਨੌਹਾਂ ਦਾ। ਇਸ ਪ੍ਰਕਾਰ ਜਿਹੜੇ ਚਾਕਰ ਲੋਕ ਨੇ ਨਾ ਰਾਜਿਆਂ ਦੇ, ਜਿਹੜੇ ਇਹ ਰਿਸ਼ਵਤਖੋਰ ਅਧਿਕਾਰੀ ਨੇ ਨਾ, ਇਹ ਨਹਿਦਾ ਪਾਇਨ ਘਾਓ, ਇਹ ਨੌਂਦਰਾ ਮਾਰ ਕਰਕੇ ਘਾਓ ਜ਼ਖਮ ਕਰ ਦਿੰਦੇ ਨੇ। ਜਿਹੜੀ ਰਿਸ਼ਵਤ ਲੈਣੀ ਹੈ ਇਹੋ ਹੀ ਨੌਂਦਰਾ ਮਾਰ ਕੇ ਜ਼ਖਮੀ ਕਰਨਾ ਹੈ ਜੀਓ।
1: ਕੁੱਤੇ ਹੋ ਚੱਟ ਜਾਹੋ,
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਦੋਂ ਸ਼ੇਰ ਸ਼ਿਕਾਰ ਕਰਦਾ ਹੈ, ਜਿੰਨਾ ਸ਼ੇਰ ਨੇ ਖਾਣਾ ਖਾ ਜਾਂਦਾ ਬਾਕੀ ਪਿਆ ਰਹਿੰਦਾ ਨਾ, ਉਹ ਕੁੱਤੇ ਬਿੱਲੇ ਆ ਕੇ ਖਾ ਜਾਂਦੇ ਨੇ, ਚੱਟ ਜਾਂਦੇ ਨੇ। ਇਸ ਪ੍ਰਕਾਰ ਰਤ ਨਾਮ ਲਹੂ ਦਾ ਤੇ ਪਿੱਤ ਨਾਮ ਪਛਿੱਤ ਦਾ, ਪਛਿੱਤ ਕਿਹਾ ਜਾਂਦਾ ਮਾਸ ਨੂੰ, ਪਛਿੱਤ ਵੀ ਕਿਹਾ ਜਾਂਦਾ। ਸੋ ਜਿਹੜਾ ਬਚਿਆ ਹੋਇਆ ਲਹੂ ਤੇ ਮਾਸ ਹੁੰਦਾ ਨਾ, ਕੁੱਤੇ ਹੋ ਚੱਟ ਜਾ ਹੋ, ਉਹ ਜਿਹੜੇ ਕੁੱਤੇ ਆਉਂਦੇ ਨੇ ਮਾਸ ਖਾ ਜਾਂਦੇ ਨੇ ਤੇ ਲਹੂ ਨੂੰ ਵੀ ਚੱਟ ਜਾਂਦੇ ਨੇ। ਇਸੇ ਪ੍ਰਕਾਰ
1: ਕੁੱਤੇ ਹੋ ਚੱਟ ਜਾ ਹੋ,
0: ਤੇ ਜਿਹੜੇ ਜਿਸ ਨੇ ਕੰਮ ਕਰਾਉਣਾ ਹੁੰਦਾ ਰਾਜੇ ਦੇ ਕੋਲੋਂ, ਪਹਿਲਾਂ ਤੇ ਰਾਜਾ ਉਸਦੇ ਪਾਸੋਂ ਰਿਸ਼ਵਤ ਲੈਂਦਾ, ਫਿਰ ਇਸੇ ਪ੍ਰਕਾਰ ਰਿਸ਼ਵਤ ਦਾ ਜਿਹੜਾ ਬਚਿਆ ਹਿੱਸਾ, ਪਹਿਲਾਂ ਹੀ ਹਿੱਸੇ ਪਾਏ ਹੁੰਦੇ ਨੇ, 60% ਰਾਜਾ ਲਵੇਗਾ, 30% ਅਧਿਕਾਰੀਆਂ 'ਚ ਵੰਡਿਆ ਜਾਵੇਗਾ, 10% ਫਲਾਣੇ ਅਧਿਕਾਰੀ ਦਾ। ਸਾਧ ਸੰਗਤ ਜੀ ਜਦੋਂ ਸਰਕਾਰੀ ਅਧਿਕਾਰੀ ਰਿਸ਼ਵਤਾਂ ਲੈਂਦੇ ਨੇ ਨਾ, ਤੇ ਰਿਸ਼ਵਤ ਲੈਣ ਵਾਲੇ ਨੂੰ ਕਹਿੰਦੇ ਮੈਨੂੰ ਤੇ 5 ਪੈਸੇ ਬਚਣੇ ਨੇ, ਬਾਕੀ ਤੇ ਉੱਤੇ ਜਾਣਾ, ਹਿੱਸੇ ਪਹਿਲਾਂ ਹੀ ਪਏ ਹੁੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਰਾਜਾ ਤੇ ਸ਼ੇਰ ਦੇ ਸ਼ਿਕਾਰ ਵਾਂਗੂ ਜਿੰਨੀ ਮਾਰ ਮਾਰਨੀ ਮਾਰ ਲੈਣੀ ਹੁੰਦੀ ਹੈ, ਪਰ ਜਿਹੜੇ ਅਧਿਕਾਰੀਆਂ ਰੂਪੀ ਕੁੱਤੇ ਬਿੱਲੇ ਨੇ ਨਾ, ਰਹਿੰਦੀ ਮਜ਼ਲੂਮਾਂ ਦੀ ਰੱਤ ਉਹ ਚੱਟ ਜਾਂਦੇ ਨੇ ਤੇ ਮਾਸ ਉਹ ਖਾ ਜਾਂਦੇ ਨੇ, ਅਰਥਾਤ ਬਾਕੀ ਦਾ ਹਿੱਸਾ ਰਿਸ਼ਵਤਾਂ ਦਾ ਉਹ ਖਾ ਪੀ ਜਾਂਦੇ ਹਨ। ਇਸ ਪ੍ਰਕਾਰ ਪ੍ਰਜਾ ਨੂੰ ਲੁੱਟਦੇ ਹਨ
1: ਜੀਓ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ, ਇਹ ਮਨ ਮਰਜ਼ੀਆਂ ਕਰਦੇ ਨੇ, ਧੱਕਾ ਕਰਦੇ ਨੇ, ਅਨਿਆਂ ਕਰਦੇ ਨੇ, ਸੱਚਿਆਂ ਨੂੰ ਫਾਹੇ ਟੰਗ ਦਿੰਦੇ ਨੇ, ਝੂਠਿਆਂ ਨੂੰ ਛੱਡ ਦਿੰਦੇ ਨੇ। ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਨਾ, ਤਿਆਰੀਆਂ ਕੀਤੀਆਂ ਗਈਆਂ ਨਾ, ਇਸ ਨੂੰ ਸਾਰੇ ਕੇਸਾਂ 'ਚੋਂ ਬਰੀ ਕਰ ਦੇਣਾ, ਜਿਸ ਨੂੰ ਤੇ 40 ਸਾਲ ਦੀ ਸਜ਼ਾ ਸੀ, ਸਾਲਾਂ 'ਚ ਹੀ ਬਰੀ। ਅਤੇ ਸਾਧ ਸੰਗਤ ਜੀ ਦੂਸਰੇ ਪਾਸੇ ਮਰਜ਼ੀ ਬੜੇ ਸੂਰਮੇ, ਜਿਨ੍ਹਾਂ ਦੀਆਂ ਅਦਾਲਤ ਵੱਲੋਂ ਸੁਣਾਈਆਂ ਹੋਈਆਂ ਸਜ਼ਾਵਾਂ 10 10 ਸਾਲ 15 15 ਸਾਲਾਂ ਤੋਂ ਪੂਰੀਆਂ ਹੋ ਗਈਆਂ, ਅੱਜ ਵੀ ਛੱਡੇ ਨਹੀਂ ਜਾਂਦੇ। ਸਜ਼ਾਵਾਂ ਪੂਰੀਆਂ ਹੋ ਗਈਆਂ ਤਾਂ ਵੀ ਉਹਨਾਂ ਨੂੰ ਰਿਹਾਈ ਨਹੀਂ, ਤੇ ਦੂਸਰੇ ਪਾਸੇ ਵੱਡੇ ਬਲਾਤਕਾਰੀਆਂ ਨੂੰ ਰਿਹਾਈਆਂ ਨੇ। ਇਹ ਪ੍ਰਤੱਖ ਸਬੂਤ ਹੈ ਕਲਯੁਗ ਦੇ ਸਮੇਂ ਦਾ, ਇਹ ਪ੍ਰਤੱਖ ਸਬੂਤ ਹੈ ਰੱਤ ਪਿੱਤ ਕੁੱਤੇ ਹੋ ਚੱਟ ਜਾਹੋ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣਾ ਕੀਤਾ, ਮਹਾਰਾਜ ਐਸੇ ਅਨਿਆਂ ਕਰਨ ਵਾਲਿਆਂ ਦੇ ਸਿਰ ਦੇ ਉੱਪਰ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿੱਥੇ ਜੀਆਂ ਹੋਸੀ ਸਾਰ, ਭਾਈ ਜਿੱਥੇ ਦਰਗਾਹ ਦੇ ਅੰਦਰ ਸਾਰਿਆਂ ਜੀਵਾਂ ਦੀ ਸਾਰ ਸੰਭਾਲ ਲੇਖੇ ਦੀ ਹੁੰਦੀ ਹੈ, ਜਿੱਥੇ ਲੇਖਾ ਧਰਮ ਰਾਜੇ ਦੀ ਅਦਾਲਤ ਕਚਹਿਰੀ ਦੇ ਵਿੱਚ ਵਿਚਾਰਿਆ ਜਾਂਦਾ ਹੈ,
1: ਵੱਡੀ ਲਾਇਤ ਬਾਰ,
0: ਉੱਥੇ ਭਾਈ ਇਹਨਾਂ ਦੇ ਨੱਕ ਵੱਢ ਦਿੱਤੇ ਜਾਂਦੇ ਨੇ, ਇਹਨਾਂ ਰਾਜਿਆਂ ਦੇ, ਇਹਨਾਂ ਮੁਕੱਦਮਾ ਦੇ, ਇਹਨਾਂ ਅਧਿਕਾਰੀਆਂ ਦੇ ਨੱਕ ਵੱਢੇ ਜਾਂਦੇ ਨੇ। ਲਾਇਤ ਬਾਰ ਜਿਹੜੇ ਚੁਗਲੀਆਂ ਕਰਨ ਵਾਲੇ ਚੁਗਲ ਨੇ, ਜਾ ਕੇ ਚੁਗਲੀ ਲਾਉਂਦੇ ਨੇ ਇਹਨਾਂ ਗੱਦਾਰ ਲੋਕ। ਇਸ ਪ੍ਰਕਾਰ ਸਰਕਾਰ ਦੇ ਝੋਲੀ ਚੁੱਕ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਨੱਕੀ ਵੱਢੀ ਉਹਨਾਂ ਚੁਗਲਖੋਰਾਂ ਦੇ, ਉਹਨਾਂ ਇਸੇ ਪ੍ਰਕਾਰ ਝੋਲੀ ਚੁੱਕਾਂ ਦੇ, ਐਸੇ ਅਨਿਆਂ ਕਰਨ ਵਾਲੇ ਰਾਜਿਆਂ ਦੇ ਨੱਕ ਵੱਢੇ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਨਾ ਕਰਦੇ ਨੇ, ਜਿਹੜੀ ਸਮੁੰਦਰ ਦੇ ਅੰਦਰ ਅਗਨੀ ਹੈ ਨਾ, ਕਰੋੜਾਂ ਮਣ ਪਾਣੀ ਜਿਹੜੀ ਨਿਤਾ ਪ੍ਰਤੀ ਸਾੜਦੀ ਏ, ਉਸ ਆਗਣ ਨੂੰ ਬਾਲਣ ਵਾਸਤੇ ਗੋਹਿਆਂ ਦੀ ਮਿਲੀ ਵਾਂਗੂ ਇਹਨਾਂ ਰਾਜਿਆਂ ਦੇ ਸਿਰ ਧੁਖਾਏ ਜਾਂਦੇ ਨੇ, ਤਨ ਸਾੜੇ ਜਾਂਦੇ, ਹੱਡ ਬਾਲੇ ਜਾਂਦੇ ਨੇ, ਤਾਂ ਉਹ ਜਿਹੜੀ ਸਮੁੰਦਰ ਦੀ ਅਗਨੀ ਉਹ ਬਲਦੀ ਏ, ਜਿਸ ਦੇ ਨਾਲ ਪਾਣੀ ਸੜਦਾ ਹੈ। ਇਸ ਪ੍ਰਕਾਰ ਦਰਗਾਹ ਵੱਲੋਂ, ਪਰਮੇਸ਼ਰ ਜੀ ਦੇ ਵੱਲੋਂ ਇਹਨਾਂ ਨੂੰ ਦਰਗਾਹ ਦੇ ਅੰਦਰ ਸਜ਼ਾ ਮਿਲਦੀ ਏ, ਨੱਕੀ ਵੱਡੀ ਲਾਏ ਤਬਾਰ ਚੁਗਲਖੋਰਾਂ ਦੇ। ਇਸੇ ਪ੍ਰਕਾਰ ਇਹਨਾਂ ਵੱਡੇ ਸਰਦਾਰਾਂ ਦੇ, ਸਿੱਖਦਾਰਾਂ ਦੇ, ਅਹੁਦੇਦਾਰਾਂ ਦੇ ਨੱਕ ਵੱਢੇ ਜਾਂਦੇ ਨੇ। ਜਿਹੜੇ ਰਾਜੇ ਨੇ ਉਹਨਾਂ ਨੂੰ ਧੁਖਾ ਧੁਖਾ ਕੇ, ਬਾਲ ਬਾਲ ਕੇ, ਸਾੜ ਸਾੜ ਕੇ ਇਹਨਾਂ ਦੀ ਕਰਨੀ ਦਾ ਦੰਡ ਦਿੱਤਾ ਜਾਂਦਾ ਹੈ ਜੀਓ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਸਾਧ ਸੰਗਤ ਜੀ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਐਸੇ ਨੇ ਸ਼ਾਹਾਂ ਸਿਰ ਸ਼ਾਹ, ਪਾਤਸ਼ਾਹਾਂ ਸਿਰ ਪਾਤਸ਼ਾਹ, ਰਾਜੇ ਰਾਜਿਆਂ ਦੇ ਰਾਜੇ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਬਾਬਰ ਵਰਗੇ ਰਾਜਿਆਂ ਦਾ ਰਾਜ ਹੋਵੇ ਤੇ ਐਸੀ ਬੇਪਰਵਾਹੀ ਦੇ ਨਾਲ ਸੱਚ ਕੇਵਲ ਤਾਂ ਕੇਵਲ ਗੁਰੂ ਨਾਨਕ ਦੇਵ ਸਾਹਿਬ ਜੀ ਬੋਲ ਸਕਦੇ ਨੇ। ਸਾਧ ਸੰਗਤ ਜੀ, ਗੁਰੂ ਸਦਵਾਉਣ ਵਾਲੇ ਤੇ ਅੱਜ ਵੀ ਬੜੇ ਨੇ, ਹੈ ਕੋਈ ਐਸਾ ਜਿਹੜਾ ਜ਼ਾਲਮ ਰਾਜਿਆਂ ਨੂੰ ਕਹਿ ਸਕਦਾ ਹੋਵੇ ਤੁਸੀਂ ਜ਼ੁਲਮ ਕਰਦੇ ਹੋ? ਇਹ ਬਾਬਰ ਨੂੰ ਜ਼ਾਬਰ ਕਹਿਣ ਦਾ, ਸਾਧ ਸੰਗਤ ਜੀ, ਕੇਵਲ ਤਾਂ ਕੇਵਲ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਤਾਂ ਹੀ ਕਾਰਨਾਮਾ ਕਰਕੇ ਦਿਖਾਇਆ, ਹੋਰ ਨਹੀਂ ਕੋਈ ਕਰ ਸਕਿਆ। ਅੱਜ ਦੇ ਗੁਰੂ ਤੇ ਬੜੇ ਬੜੇ ਬੈਠੇ ਨੇ, ਪਰ ਸਾਧ ਸੰਗਤ ਜੀ, ਰੀੜ ਦੀ ਹੱਡੀ ਕਿਸੇ ਦੀ ਨਹੀਂ ਹੈਗੀ, ਲੱਤਾਂ ਕਿਸੇ ਦੀਆਂ ਭਾਰ ਨਹੀਂ ਚੁੱਕਦੀਆਂ, ਕਿਸੇ ਦੀ ਜੁਰਤ ਨਹੀਂ, ਕਿਸੇ ਵਿੱਚ ਹਿੰਮਤ ਨਹੀਂ ਕਿ ਸੱਚ ਨੂੰ ਸੱਚ ਕਹਿ ਦੇਣ। ਸਾਰੇ ਇਸ ਪ੍ਰਕਾਰ ਸਰਕਾਰਾਂ ਦੇ ਤੇ ਮੰਤਰੀਆਂ ਦੇ ਤਲਵੇ ਚੱਟਦੇ ਨੇ, ਤੇ ਸਮਾਂ ਪੈਣ ਤੇ ਫਿਰ ਮੰਤਰੀ ਇਹਨਾਂ ਦੇ ਡੇਰਿਆਂ ਤੇ ਵੋਟਾਂ ਲੈਣ ਵਾਸਤੇ ਆਉਂਦੇ ਨੇ, ਇਹਨਾਂ ਦੇ ਪੱਲੇ ਕੱਖ ਨਹੀਂ, ਕੇਵਲ ਤਾਂ ਕੇਵਲ ਸਰਕਾਰੀ ਛੱਤਰੀ ਹੇਠਾਂ ਪਲਦੇ ਨੇ, ਤੇ ਸਾਧ ਸੰਗਤ ਜੀ ਇਸ ਪ੍ਰਕਾਰ ਆਪਣੀ ਪੂਜਾ ਕਰਾਉਂਦੇ ਨੇ, ਨਾ ਇਹਨਾਂ ਦੇ ਪੱਲੇ ਨਾਮ, ਨਾ ਕਮਾਈ ਤੇ ਨਾ ਸੱਚ। ਇੰਨਾ ਜ਼ੁਲਮ ਹੋਇਆ, ਧੀਆਂ ਭੈਣਾਂ ਦੀਆਂ ਬੇਪਤੀਆਂ ਹੁੰਦੀਆਂ ਨੇ, ਕਿੰਨੀਆਂ ਧੀਆਂ ਭੈਣਾਂ ਸਾਧ ਸੰਗਤ ਜੀ ਗਾਇਬ ਹੋ ਗਈਆਂ, ਜਿਨ੍ਹਾਂ ਦਾ ਕੋਈ ਖਬਰ ਸਾਰ ਤੱਕ ਨਾ ਲੱਗੀ, ਬੋਲਿਆ ਕੋਈ ਦੰਬੀ ਪਖੰਡੀ? 2.5 ਲੱਖ ਨੌਜਵਾਨ ਪੰਜਾਬ ਦਾ ਝੂਠੇ ਮੁਕਾਬਲਾ 'ਚ ਮਾਰਿਆ ਗਿਆ, ਬੋਲਿਆ ਕੋਈ ਦੰਬੀ ਪਖੰਡੀ? ਇੰਨੇ ਜ਼ੁਲਮ ਹੋਏ, ਪਿੰਡਾਂ ਦੇ ਪਿੰਡ ਉਜਾੜ ਦਿੱਤੇ ਗਏ, ਬੋਲਿਆ ਕੋਈ ਦੰਬੀ ਪਖੰਡੀ? ਜੇਲ੍ਹਾਂ ਦੇ ਵਿੱਚ ਬੰਦ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਗੁਰੂ ਸਦਵਾਉਣ ਵਾਲਾ ਬੋਲਿਆ ਕੋਈ? ਜ਼ੁਬਾਨਾਂ ਨੂੰ ਤਾਲੇ ਲੱਗੇ ਹੋਏ ਨੇ, ਲੱਤਾਂ ਭਾਰ ਨਹੀਂ ਚੁੱਕਦੀਆਂ, ਜਾਨ ਪ੍ਰਾਣ ਰੀੜ ਦੀ ਹੱਡੀ ਹੈ ਹੀ ਨਹੀਂ, ਕੇਵਲ ਤਾਂ ਕੇਵਲ ਮੱਥੇ ਟਿਕਾਲੇ ਤੇ ਪੈਸੇ ਲੈ ਲਏ, ਸਰਕਾਰੀ ਛੱਤਰੀ ਹੇਠਾਂ ਪਲ ਗਏ, ਬਸ ਇੰਨੀ ਕੁ ਔਕਾਤ ਇਹਨਾਂ ਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਨ ਨੇ, ਜਿਹੜੇ ਸੱਚ ਨੂੰ ਸੱਚ ਕਹਿਣਾ ਜਾਣਦੇ ਨੇ। ਬਿਨਾਂ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, 10 ਸਤਿਗੁਰਾਂ ਤੋਂ ਬਿਨਾਂ ਇੰਨਾ ਖਰਾ ਸੱਚ ਨਾ ਕੋਈ ਬੋਲ ਸਕਿਆ, ਨਾ ਬੋਲ ਰਿਹਾ, ਤੇ ਨਾ ਕੋਈ ਹੋਰ ਬੋਲਣ ਦੀ ਹਿੰਮਤ ਰੱਖਦਾ ਹੈ। ਸਾਧ ਸੰਗਤ ਜੀ, ਸੱਚ ਦੇ ਮਾਰਗ ਤੇ ਚਲਾਉਣ ਵਾਲੇ, ਚੱਲਣ ਵਾਲੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ। ਇਹ ਕਲਯੁਗ ਦੀ ਕਿਰਿਆ ਕਹਿ ਕਰਕੇ ਪਾਵਨ ਗੁਰ ਸ਼ਬਦਾਂ ਦੇ ਅੰਦਰ ਸੁਣਾਈ ਹੈ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ, ਇਹ ਏਡਾ ਵੱਡਾ ਜਗਤ, ਏਡਾ ਵੱਡਾ ਸੰਸਾਰ, ਸਾਰੇ ਦੀ ਸਾਰ ਸੰਭਾਲ ਕੌਣ ਕਰਦਾ ਹੈ ਜੀ? ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਪੌੜੀ ਵਾਹਿਗੁਰੂ ਜੀ ਦਾ ਜਸ ਉਚਾਰਦੇ ਹਨ। ਭਾਈ ਏਡੇ ਵੱਡੇ ਸੰਸਾਰ ਦੀ ਸਾਰ ਸੰਭਾਲ ਉਹੀ ਓਹੀ ਕਰਦਾ ਆਪ, ਜਿਸ ਪਰਮੇਸ਼ਰ ਨੇ ਆਪਣੇ ਆਪ ਤੋਂ ਉਪਾਏ ਮੇਦਨੀ ਸਾਰੀ ਸ੍ਰਿਸ਼ਟੀ ਨੂੰ ਉਤਪੰਨ ਕੀਤਾ ਹੈ। ਜਦੋਂ ਪਰਮੇਸ਼ਰ ਜੀ ਨੇ ਫੁਰਨਾ ਕੀਤਾ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ, ਸਾਰੀ ਸ੍ਰਿਸ਼ਟੀ ਹੋਂਦ ਦੇ ਅੰਦਰ ਆਈ ਹੈ। ਪਰਮੇਸ਼ਰ ਜੀ ਨੇ ਆਪਣੇ ਆਪ ਤੋਂ ਆਪੇ ਸਾਰੀ ਸ੍ਰਿਸ਼ਟੀ ਨੂੰ ਉਤਪੰਨ ਕੀਤਾ ਹੈ ਤੇ ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਖਾਣ ਪਾਣ ਪਹਿਰਾਣ ਦੇਣ ਦੀ ਸਾਰ ਸੰਭਾਲ ਕਰਨੇ ਦੀ ਜਾਂਚ ਆਪ ਹੀ ਜਾਣਦੇ ਨੇ, ਆਪ ਹੀ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰਦੇ ਹਨ। ਵਾਹਿਗੁਰੂ ਜੀ
1: ਬਿਨ ਭਰਮ ਨਾ ਕਟੀਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਜੀਵਾਂ ਦੇ ਮਨਾਂ ਅੰਦਰ ਭਰਮ ਪਏ ਹੁੰਦੇ ਨੇ। ਅਸੀਂ ਪਰਿਵਾਰ ਨੂੰ ਪਾਲਦੇ ਹਾਂ, ਮੈਂ ਕੰਮ ਕਰਦਾ ਤਾਂ ਟੱਬਰ ਟੋਰ ਦਾ ਗੁਜ਼ਾਰਾ ਹੁੰਦਾ। ਆਪ ਜੀ ਬਚਨ ਕਰਦੇ ਹੋ ਕਿ ਪਰਮੇਸ਼ਰ ਜੀ ਪਾਲਦੇ ਨੇ, ਜੀਵ ਇਵੇਂ ਕਿਉਂ ਮਨ ਬੈਠਦੇ ਨੇ? ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਮਨਾਂ ਵਿੱਚ ਭਰਮ ਪਏ ਹੋਏ ਨੇ, ਆਪਣੇ ਆਪ ਨੂੰ ਕਰਤਾ ਜਾਣਦੇ ਨੇ, ਇਸੇ ਕਰਕੇ ਫਿਰ ਫਲ ਭੋਗਦੇ ਨੇ ਨਾ ਦੁੱਖ ਰੂਪ ਵਿੱਚ। ਮਹਾਰਾਜ ਇਹ ਭਰਮ ਕੱਟੇ ਕਿਉਂ ਨਹੀਂ ਜਾਂਦੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਬਿਨਾਂ ਵਾਹਿਗੁਰੂ ਜੀ ਦਾ ਡਰ ਧਾਰਨ ਕੀਤੇ ਤੋਂ ਭਰਮ ਨਹੀਂ ਕੱਟੇ ਜਾਂਦੇ। ਜਿਹੜਾ ਡਰ ਧਾਰਨ ਕਰੇਗਾ, ਕਦੇ ਚੋਰੀ ਚਕਾਰੀ ਨਹੀਂ ਕਰੇਗਾ, ਕਦੇ ਠੱਗੀ ਨਹੀਂ ਮਾਰੇਗਾ, ਝੂਠ ਨਹੀਂ ਬੋਲੇਗਾ, ਪਾਪ ਕਰਮ ਮੰਦ ਕਰਮ ਨਹੀਂ ਕਰੇਗਾ, ਭੈ ਮਨ ਵਿੱਚ ਹੋਵੇਗਾ ਪਰਮੇਸ਼ਰ ਜੀ ਮੈਨੂੰ ਦੇਖ ਰਹੇ ਨੇ, ਮੈਂ ਪਾਪ ਕਰਮ ਕੀਤਾ ਤੇ ਲੇਖਾ ਦੇਣਾ ਪਵੇਗਾ। ਇਸ ਪ੍ਰਕਾਰ ਜਿਨ੍ਹਾਂ ਨੇ ਭੈ ਧਾਰਨ ਨਹੀਂ ਨਾ ਕੀਤਾ, ਮਨ ਵਿੱਚ ਭਰਮ ਪਾਲਿਆ ਹੋਇਆ, ਐਸੇ ਲੋਕ ਦੇਖੇ ਜਾਂਦੇ, ਕਹਿੰਦੇ ਰੱਬ ਕਿਹੜਾ ਵੇਹਦਾ ਫਿਰਦਾ, ਰੱਬ ਕਿਹੜਾ ਨਾਲ ਵੱਜਾ। ਤੇ ਕੁਝ ਤੇ ਐਸੇ ਨੇ ਕਹਿੰਦੇ ਰੱਬ ਹੈ ਹੀ ਨਹੀਂ, ਐਸੇ ਸਾਖਤ ਕਾਮਰੇਡ ਲੋਕ ਇਤਿਆਦਿਕ ਜਿਹੜੇ ਨੇ ਹੋ ਰਹੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਦਾ ਡਰ ਧਾਰਨ ਨਹੀਂ ਕੀਤਾ, ਇਸ ਕਰਕੇ ਭਰਮ ਨਹੀਂ ਕੱਟੇ ਜਾਂਦੇ ਹਨ। ਤੇ ਭਰਮਾਂ ਵਿੱਚ ਪਏ ਹੋਏ ਕਹਿੰਦੇ ਨੇ, ਜੋ ਮੈਂ ਆਹ ਕੰਮ ਕਰਾਂਗਾ ਤੇ ਸੁੱਖ ਭੋਗਾਂਗਾ, ਫਲਾਣੇ ਨੂੰ ਲੁੱਟ ਲਵਾਂ, ਖੋਹ ਖਿੰਜ ਲਵਾਂ ਤੇ ਸੁੱਖ ਭੋਗਾਂਗਾ। ਇਸ ਪ੍ਰਕਾਰ ਭਾਈ ਭਰਮਾਂ ਵਿੱਚ ਪਏ ਹੋਏ ਨੇ, ਤੇ ਭਰਮਾਂ ਵਿੱਚ ਪਿਆ ਹੋਇਆ ਇਨਸਾਨਾਂ ਦੇ ਮਨ ਵਿੱਚ ਨਾਮੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਦਾ ਪਿਆਰ ਨਹੀਂ ਲੱਗਿਆ ਕਰਦਾ। ਜਦੋਂ ਤੱਕ ਡਰੀ ਧਾਰਨ ਨਹੀਂ ਕੀਤਾ, ਜਦੋਂ ਤੱਕ ਭਰਮਾਂ ਚੋਂ ਨਿਕਲਿਆ ਹੀ ਨਹੀਂ, ਵਾਹਿਗੁਰੂ ਜੀ ਦੀ ਬੰਦਗੀ ਕਰਨੇ ਦਾ ਪਿਆਰ ਮਨ ਵਿੱਚ ਨਹੀਂ ਜਾਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਮਨ ਵਿੱਚ ਡਰ ਕਿਵੇਂ ਪੈਦਾ ਹੋਵੇ ਜਿਸ ਕਰਕੇ ਭਰਮ ਕੱਟੇ ਜਾਣ ਤੇ ਪਿਆਰ ਪੈਦਾ ਹੋਵੇ? ਹਜ਼ੂਰ ਫਰਮਾਉਂਦੇ ਨੇ, ਭਾਈ ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ, ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਭਾਉ ਉਪਜੈ। ਵਾਹਿਗੁਰੂ ਜੀ ਦਾ ਡਰ ਮਨ ਦੇ ਵਿੱਚ ਪੈਦਾ ਹੁੰਦਾ ਹੈ। ਸਤਿਗੁਰੂ ਜੀ ਜਣਾ ਦਿੰਦੇ ਨੇ, ਵਾਹਿਗੁਰੂ ਜੀ ਸਦਾ ਅੰਗ ਸੰਗ ਨੇ, ਸਭ ਦੇ ਭਲਿਆਂ ਬੁਰਿਆਂ ਕਰਮਾਂ ਨੂੰ ਦੇਖ ਰਹੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਡਰ ਉਪਜਦਾ ਮਨਾ, ਸਤਿਗੁਰੂ ਜੀ ਨੇ ਦੱਸਿਆ, ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਵਾਹਿਗੁਰੂ ਜੀ ਦੇਖ ਰਹੇ ਨੇ, ਜੇ ਪਾਪ ਕਰਮ ਕੀਤਾ ਤੇ ਵਾਹਿਗੁਰੂ ਜੀ ਦੇ ਦਰ ਤੇ ਲੇਖਾ ਦੇਣਾ ਪਵੇਗਾ। ਵਾਹਿਗੁਰੂ ਜੀ ਤੋਂ ਕੁਝ ਛੁਪਾਇਆ ਨਹੀਂ ਜਾ ਸਕਦਾ। ਅੱਗੋਹ ਦੇਖੈ ਪਿੱਛੋਹ ਦੇਖੈ, ਤੁਝ ਤੇ ਕਹਾ ਛੁਪਾਵੈ, ਸੌ ਪੜਦੇ ਪਾ ਲੈਣਾ ਕਰੀਏ, ਪਰ ਵਾਹਿਗੁਰੂ ਜੀ ਤੋਂ ਕੋਈ ਪਾਪ ਜਾਂ ਮੰਦ ਕਰਮ ਢੱਕਿਆ ਨਹੀਂ ਜਾ ਸਕਦਾ। ਭਾਈ ਐਵੇਂ ਸਤਿਗੁਰੂ ਜੀ ਦੇ ਉਪਦੇਸ਼ ਕਰਕੇ ਮਨ ਦੇ ਅੰਦਰ ਡਰ ਉਪਜਦਾ ਹੈ, ਤੇ ਡਰ ਉਪਜਣੇ ਕਰਕੇ ਫਿਰ ਜੀਵ ਚੰਗੇ ਕਰਮ ਕਰਦਾ, ਭਲੇ ਕਰਮ ਕਰਦਾ, ਅੰਮ੍ਰਿਤ ਵੇਲੇ ਜਾਗਦਾ, ਬੰਦਗੀ ਕਰਦਾ, ਪਾਪ ਕਰਮਾਂ ਨੂੰ ਛੱਡਦਾ, ਤੇ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਕਰਕੇ ਮੁਕਤੀ ਦਾ ਦੁਆਰ, ਮੁਕਤੀ ਦਾ ਦਰਵਾਜ਼ਾ, ਬ੍ਰਹਮ ਗਿਆਨ ਪ੍ਰਾਪਤ ਕਰਦਾ ਹੈ ਜੀਓ।
1: ਸਹਿਜ ਪਾਈਆ,
0: ਭਾਈ ਵਾਹਿਗੁਰੂ ਜੀ ਦਾ ਡਰ ਧਾਰਨ ਕਰਨੇ ਦੇ ਨਾਲ ਹੀ ਸਹਿਜ ਆਤਮ ਗਿਆਨ ਨੂੰ ਪਾਈਦਾ ਹੈ, ਸਹਿਜ ਅਚੁੱਤ ਸੁੱਖ ਨੂੰ ਪ੍ਰਾਪਤ ਕਰੀਦਾ ਹੈ।
1: ਜੋਤ ਅਪਾਰ,
0: ਤੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਜੀ ਦੇ ਜੋਤ ਸਰੂਪ ਜੀ ਦੇ ਅੰਦਰ ਜੀਵ ਦੀ ਜੋਤੀ ਮਿਲ ਜਾਂਦੀ ਹੈ, ਆਤਮਾ ਰੂਪੀ ਜੋਤੀ, ਜੋਤ ਸਰੂਪ, ਜੋਤ ਸਰੂਪ ਪਰਮੇਸ਼ਰ ਜੀ ਦੇ ਵਿੱਚ ਅਭੇਦਤਾ ਪਾਉਂਦੀ ਹੈ। ਮਹਾਰਾਜ ਇਹ ਭਵ ਜਲ ਸੰਸਾਰ ਤੋਂ ਬੜਾ ਡਰ ਆਉਂਦਾ ਹੈ, ਜਿਹੜਾ ਡਰ ਦਾ ਹੀ ਜਲ ਰੂਪ ਹੈ। ਇਸ ਪ੍ਰਕਾਰ ਭੈ ਜਲ, ਡਰ ਰੂਪੀ ਜਿਸ ਦੇ ਅੰਦਰ ਜਲ ਹੈ, ਐਸਾ ਜਿਹੜਾ ਸੰਸਾਰ ਸਮੁੰਦਰ, ਇਸ ਤੋਂ ਕਿਵੇਂ ਲੰਘੀਏ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦੇ ਡਰ ਨੂੰ ਮਨ ਵਿੱਚ ਧਾਰਨ ਕਰਨਾ ਕਰੀਏ।
1: ਮਤੀ ਵਿਚਾਰ,
0: ਤੇ ਸਤਿਗੁਰੂ ਜੀ ਜਿਹੜੀ ਮਤ ਸਿੱਖਿਆ ਦੇਣਾ ਕਰਦੇ ਨੇ ਨਾ, ਉਸ ਨੂੰ ਹਿਰਦੇ ਦੇ ਅੰਦਰ ਵਿਚਾਰਨਾ ਕਰੀਏ। ਇਵੇਂ ਡਰ ਧਾਰਨ ਕਰਕੇ, ਅਦਬ ਧਾਰਨ ਕਰਕੇ ਗੁਰਮਤਿ ਦੀ ਵਿਚਾਰ ਕਰੀਏ, ਫਿਰ ਭੈ ਜਲ ਲੰਘੀਐ, ਸਹਿਜੇ ਹੀ ਸੁਭਾਵਕ ਹੀ ਸੁਤੇ ਸਿੱਧ ਹੀ ਸੰਸਾਰ ਸਾਗਰ ਤੋਂ ਪਾਰ ਲੰਘ ਜਾਈਦਾ ਹੈ ਮੁਕਤੀ ਰੂਪੀ ਕਿਨਾਰੇ ਤੇ।
1: ਡਿਰ ਭਾਉ ਪਾਈਆ।
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਜਦੋਂ ਵਾਹਿਗੁਰੂ ਜੀ ਦਾ ਡਰ ਧਾਰਨ ਕਰ ਲਈਏ ਨਾ, ਫਿਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜੜ ਮਾਇਆ ਚੇਤਨ ਮਾਇਆ, ਤੇ ਇਸੇ ਪ੍ਰਕਾਰ ਰਾਜ ਦੰਡ, ਪਿਤਰ ਦੰਡ, ਦੇਵ ਦੰਡ, ਧਰਮ ਰਾਜ ਦਾ ਦੰਡ, ਸਾਰੇ ਦੰਡਾਂ ਤੋਂ, ਸਾਰੀਆਂ ਸਜ਼ਾਵਾਂ ਤੇ ਸਾਰੇ ਵਿਕਾਰਾਂ ਦੇ ਬੰਧਨਾਂ ਤੋਂ ਨਿਰਭਉ ਹੋ ਜਾਈਦਾ। ਨਿਰਭਉ ਅਵਸਥਾ ਨੂੰ ਪਾਈਦਾ ਹੈ।
1: ਅੰਤ ਨ ਬਾਰਾ ਵਾਰ
0: ਮਹਾਰਾਜ, ਉਸ ਨਿਰਭਉ ਅਵਸਥਾ ਦਾ ਆਨੰਦ ਕੈਸਾ ਹੈ? ਤੇ ਹਜ਼ੂਰ ਫਰਮਾਉਂਦੇ ਨੇ ਭਾਈ, ਉਸ ਆਨੰਦ ਅਵਸਥਾ ਦੇ ਉਰਵਾਰ ਪਾਰ ਦਾ ਕੁਛ ਅੰਤ ਨਹੀਂ ਪਾਇਆ ਜਾਂਦਾ। ਮਹਾਰਾਜ, ਇਹ ਆਨੰਦ ਅਵਸਥਾ ਪਾਈ ਦੀ ਕਿਸ ਤੋਂ ਹੈ? ਜਿਸ ਦਾ ਅੰਤ ਨਾ ਪਾਰਾ ਵਾਰ। ਭਾਈ, ਵਾਹਿਗੁਰੂ ਜੀ ਦੀ ਪ੍ਰਾਪਤੀ ਦੁਆਰਾ ਇਹ ਆਨੰਦ ਅਵਸਥਾ ਪਾਈ ਦੀ ਹੈ, ਜਿਸ ਵਾਹਿਗੁਰੂ ਜੀ ਦੇ ਉਰਵਾਰ ਪਾਰ ਦਾ ਕੋਈ ਆਦ ਅੰਤ ਨਹੀਂ ਲੱਭਦਾ ਹੈ।
1: ਮਨਮੁਖ ਭੈ ਕੀ ਸਾਰਨ ਜਾਣਨੀ।
0: ਮਹਾਰਾਜ, ਸੱਚੇ ਪਾਤਸ਼ਾਹ ਜੀ, ਫਿਰ ਸਾਰੇ ਹੀ ਇਸ ਭੈ ਨੂੰ ਧਾਰਨ ਕਿਉਂ ਨਹੀਂ ਕਰ ਲੈਂਦੇ? ਤੇ ਹਜ਼ੂਰ ਫਰਮਾਉਂਦੇ ਨੇ, ਕਿਉਂਕਿ ਸਾਰੇ ਗੁਰਮੁਖ ਨਹੀਂ ਨੇ ਨਾ, ਬਹੁਤੇ ਮਨਮੁਖ ਹੋਏ ਹੋਏ ਨੇ, ਮਨ ਨੂੰ ਮੁਖੀ ਬਣਾਇਆ, ਜੋ ਮਨ ਕਹਿੰਦਾ ਉਸੇ ਨੂੰ ਮੰਨਦੇ ਨੇ। ਮਨਮੁਖ ਲੋਕ ਭੈ ਮਨ ਦੇ ਅੰਦਰ, ਹਿਰਦੇ ਦੇ ਅੰਦਰ ਧਾਰਨ ਕਰਨੇ ਦੀ ਸਾਰ ਖਬਰ ਹੀ ਨਹੀਂ ਜਾਣਦੇ ਹਨ। ਤੇ ਮਹਾਰਾਜ, ਫਿਰ ਭੈ ਨੂੰ ਧਾਰਨ ਨਹੀਂ ਕਰਦੇ ਤੇ ਉਹਨਾਂ ਨੂੰ ਪ੍ਰਾਪਤੀ ਕੀ ਹੁੰਦੀ? ਕੋਈ ਸਜ਼ਾ, ਕੋਈ ਦੰਡ ਮਿਲਦਾ ਹੋਵੇਗਾ? ਤੇ ਸਤਿਗੁਰੂ ਜੀ ਬਚਨ ਇਹ ਕਰਦੇ ਨੇ ਭਾਈ, ਜਦੋਂ ਭੈ ਨੂੰ ਧਾਰਨ ਨਹੀਂ ਨਾ ਕਰਦੇ, ਆਨੰਦ ਅਵਸਥਾ ਸ਼ਾਂਤੀ ਦੀ ਸਾਰ ਨਹੀਂ ਨਾ ਜਾਣਦੇ, ਫਿਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਰਾਤ ਦਿਨ ਸੜਦੇ ਰਹਿੰਦੇ ਨੇ। ਰਾਤ ਦਿਨ ਤ੍ਰਿਸ਼ਨਾ ਦੀ ਅੱਗ ਹਿਰਦਿਆਂ ਨੂੰ ਸਾੜਦੀ ਏ, ਤੇ ਸੜਦੇ ਹੋਏ ਪੁਕਾਰਾਂ ਕਰਦੇ ਨੇ, ਕਿੰਨਾ ਵੀ ਧਨ ਆ ਜਾਵੇ ਹੋਰ ਪੁਕਾਰਾਂ ਕਰਦੇ ਨੇ, ਜੀ ਪੱਲੀ ਕੁਛ ਨਹੀਂ ਹੈ, ਹੀ ਕੁਛ ਨਹੀਂ ਬਚਿਆ, ਹੀ ਕੁਛ ਨਹੀਂ, ਹੋਰ ਪ੍ਰਾਪਤੀ ਵਾਸਤੇ ਪੁਕਾਰਾਂ ਹੀ ਪੁਕਾਰਾਂ ਕਰਦੇ ਹਨ।
1: ਨਾਨਕ ਨਾ ਵਹੀ ਤੇ ਸੁਖ ਪਾਇਆ।
0: ਮਹਾਰਾਜ, ਇਸ ਤ੍ਰਿਸ਼ਨਾ ਦੀ ਅੱਗ ਤੋਂ ਬਚੇ ਕੌਣ ਨੇ? ਹਿਰਦੇ ਠੰਡੇ ਕਿੰਨਾ ਦੇ ਹੋਏ ਨੇ? ਮਹਾਰਾਜ, ਤਰੇ ਕੌਣ ਨੇ? ਸੁਖ ਕਿੰਨਾ ਨੇ ਪਾਇਆ? ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਅੰਮ੍ਰਿਤ ਨਾਮ ਦਾ ਸਿਮਰਨ ਕਰਕੇ, ਭਜਨ ਕਰਕੇ, ਬੰਦਗੀ ਕਰਕੇ, ਜਪ ਕੇ, ਧਿਆ ਕੇ, ਆਰਾਧ ਕੇ, ਆਤਮ ਗਿਆਨੀ ਹੋ ਕਰਕੇ ਸਰੂਪ ਰੂਪ ਦੀ ਪ੍ਰਾਪਤੀ ਦਾ ਗਿਆਨ ਗੁਰਮੁਖਾਂ ਨੇ ਪਾਇਆ ਹੈ ਜੀਓ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਮਤ ਨੂੰ, ਸਤਿਗੁਰੂ ਜੀ ਦੀ ਸਿੱਖਿਆ ਨੂੰ ਔਰ ਨਾਮ ਹਿਰਦੇ ਦਾ ਹਿਰਦੇ ਦੇ ਅੰਦਰ ਧਾਰਨ ਕੀਤਾ ਨਾ, ਭਾਈ ਉਹਨਾਂ ਨੇ ਆਤਮ ਸੁੱਖ ਨੂੰ ਪਾਇਆ ਹੈ। ਬਾਕੀ ਤੇ ਸਾਰਾ ਸੰਸਾਰ ਨਾਨਕ ਦੁਖੀਆ ਸਭ ਸੰਸਾਰ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਦੁਖੀ ਹੋਇਆ ਫਿਰਦਾ ਹੈ। ਗੁਰਮੁਖਾਂ ਨੇ ਅੰਮ੍ਰਿਤ ਨਾਮ ਨੂੰ ਜਪ ਕੇ ਆਤਮ ਸੁੱਖ, ਸਦਾ ਸੁੱਖ ਨੂੰ ਪਾਇਆ ਹੈ ਜੀਓ।
1: ਸ਼ਲੋਕ ਮਹੱਲਾ ਪਹਿਲਾ।
0: ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਬੇਅੰਤ ਜੀਵਾਂ ਦਾ ਉਧਾਰ ਕਰਦਿਆਂ ਹੋਇਆਂ ਜਿਸ ਵੇਲੇ ਬਾਬਾ ਫਰੀਦ ਜੀ ਨੂੰ ਮਿਲੇ ਨੇ ਨਾ, ਜਿਹੜੇ ਕਿ ਬਾਬਾ ਫਰੀਦ ਜੀ ਦੇ ਪੋਤੇ ਚੇਲੇ ਸਨ। ਸਾਧ ਸੰਗਤ ਜੀ, ਬੜੇ ਸਵਾਲ ਤੇ ਇਸ ਵੇਲੇ ਤੇ ਇਸ ਫਰੀਦ ਸਾਨੀ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੇ ਨੇ। ਜਿੰਨੇ ਵੀ ਸਵਾਲ ਪੁੱਛੇ ਸਾਰਿਆਂ ਦੇ ਜਵਾਬ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਮਨ ਦੇ ਸੰਸਿਆ ਦੀ ਨਿਵਰਤੀ ਕੀਤੀ। ਆਸਾ ਜੀ ਦੀ ਵਾਰ ਦੇ ਸਲੋਕਾਂ ਦੀ ਰਚਨਾ ਕਰਕੇ, ਗਿਆਨ ਦੇ ਕਰਕੇ ਸਾਧ ਸੰਗਤ ਜੀ ਇਸ ਦੇ ਹਿਰਦੇ ਦੇ ਅੰਦਰ ਸ਼ਾਂਤੀ ਵਰਤਾਈ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਦੀ ਆਨੰਦ ਅਵਸਥਾ ਦੇ ਅੰਦਰ ਇਕਾਗਰਤਾ ਦੇ ਨਾਲ

ਤਾਜ਼ਗੀ ਦਾ ਪ੍ਰਤੀਕ ਨਹੀਂ, ਇਹ ਤੇ ਹਿਰਦੇ ਦੀ ਪ੍ਰੀਤੀ, ਹਿਰਦੇ ਦਾ ਪਿਆਰ ਵਾਹਿਗੁਰੂ ਜੀ ਦੇ ਨਾਲ ਹੈ। ਅੰਤਰਮੁਖੀ ਹੋ ਕਰਕੇ ਤਿਸ ਦੀ ਪ੍ਰਾਪਤੀ ਦੇ ਰਸ ਨੂੰ ਮਾਣਦੇ ਹਾਂ, ਬ੍ਰਹਮਾਨੰਦ ਦੇ ਰਸ ਨੂੰ ਮਾਣਦੇ ਹਾਂ, ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ। ਤੇ ਤਿਸ ਫਰੀਦ ਜੀ ਨੇ ਪੁੱਛਣਾ ਕੀਤਾ, ਸ਼ੇਖ ਫਰੀਦ ਸਾਨੀ ਨੇ ਪੁੱਛਣਾ ਕੀਤਾ, ਮਹਾਰਾਜ ਤੇ ਵਾਹਿਗੁਰੂ ਜੀ ਦੇ ਨਾਲ ਕਿੰਨੀ ਕੁ ਆਪ ਜੀ ਦੀ ਪ੍ਰੀਤੀ ਹੈ, ਕਿਰਪਾ ਕਰਕੇ ਉਦਾਹਰਣਾਂ ਦੇ ਕਰਕੇ ਸਮਝਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਹਜ਼ੂਰ ਉਦਾਹਰਣਾਂ ਦੇ ਕਰਕੇ ਹਿਰਦੇ ਦੀ ਪ੍ਰੀਤੀ ਜਣਾਉਂਦੇ ਹਨ ਜੀਓ। ਭਾਈ ਜਿਹੜਾ ਕਾਮੀ ਇਨਸਾਨ ਹੁੰਦਾ ਉਸਦੀ ਰੂਪ ਦੇ ਨਾਲ ਬੜੀ ਦੋਸਤੀ ਹੁੰਦੀ ਹੈ, ਰੂਪ ਦੇਖ ਕਰਕੇ ਤਿਸ ਦੇ ਮਨ ਦੇ ਅੰਦਰ ਕਾਮ ਜਾਗ ਪੈਂਦਾ ਹੈ, ਤੇ ਰੂਪ ਪ੍ਰਾਪਤ ਹੋ ਜਾਵੇ ਕਾਮ ਦੀ ਤ੍ਰਿਪਤੀ ਕਰਕੇ ਬੜਾ ਆਨੰਦ ਮਾਣਦਾ ਹੈ। ਤੇ ਜਿਹੜਾ ਭੁੱਖਾ ਇਨਸਾਨ ਹੈ ਉਸ ਨੂੰ ਸਾਦਾ ਸਵਾਦਲਾ ਭੋਜਨ ਮਿਲ ਜਾਵੇ, ਭੁੱਖੇ ਇਨਸਾਨ ਦੀ ਜਿਹੜੀ ਪ੍ਰੀਤੀ ਉਹ ਭੋਜਨ ਦੇ ਨਾਲ ਹੁੰਦੀ ਹੈ, ਤੇ ਜੇ ਕਿਧਰੇ ਭੋਜਨ ਸਵਾਦਲਾ ਹੋਵੇ ਉਹ ਭੋਜਨ ਦੀ ਪ੍ਰੀਤੀ ਕਰਕੇ ਵੱਧ ਪ੍ਰਸ਼ਾਦਾ ਛਕ ਲੈਂਦਾ, ਕਹਿੰਦਾ ਜੀ ਪ੍ਰਸ਼ਾਦੇ ਤੇ ਦੋ ਹੀ ਛਕਣੇ ਸੀ ਪਰ ਭੋਜਨ ਸਵਾਦਲਾ ਇੰਨਾ ਬਣਿਆ ਪੰਜ ਛਕ ਲਏ ਨੇ। ਸਤਿਗੁਰੂ ਜੀ ਬਚਨ ਕਰਦੇ ਜਿਵੇਂ ਸਵਾਦਲੇ ਭੋਜਨ ਦੇ ਨਾਲ ਭੁੱਖੇ ਦੀ ਪ੍ਰੀਤੀ ਹੁੰਦੀ ਏ, ਐਵੇਂ ਸਾਡੀ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਪ੍ਰੀਤੀ ਹੈ। ਤੇ ਜਿਸ ਦੇ ਮਨ ਦੇ ਵਿੱਚ ਬੜਾ ਲੱਭ ਹੋਵੇ ਨਾ ਕਿ ਧਨ ਮਾਲ ਇਕੱਠਾ ਕਰ ਲਵਾਂ, ਜਦੋਂ ਧਨ ਮਾਲ ਇਤਿਆਦਿਕ ਪ੍ਰਾਪਤ ਹੋ ਜਾਵੇ ਤੇ ਕੁੱਲ ਮਿਲ ਜਾਂਦਾ, ਉਸ ਦੀ ਪ੍ਰਾਪਤੀ ਦੇ ਵਿੱਚ ਹੀ ਤਦਾਕਾਰ ਹੋ ਜਾਂਦਾ ਹੈ। ਤੇ ਉਂਘ ਜਿਸ ਨੂੰ ਨੀਂਦ ਆਈ ਹੋਵੇ, ਉਂਘਦਾ ਹੋਵੇ, ਹੰਗਲਾਉਂਦਾ ਹੋਵੇ ਨਾ, ਉਸ ਨੂੰ ਸੌੜ ਛੋਟਾ ਜਿਹਾ ਪਲੰਘਾ ਥੋੜੀ ਥਾਂ ਵੀ ਮਿਲ ਜਾਵੇ ਉੱਥੇ ਹੀ ਸੌ ਜਾਂਦਾ। ਜਿਸ ਨੂੰ ਨੀਂਦ ਆਈ ਹੋਵੇ ਸਾਧ ਸੰਗਤ ਜੀ, ਉਹ ਸਫ਼ਰ ਕਰਦੇ ਆ ਕਾਰ 'ਚ ਵੀ ਸੌ ਜਾਂਦਾ, ਬੱਸ 'ਚ ਵੀ ਸੌ ਜਾਂਦਾ, ਜਹਾਜ਼ 'ਚ ਵੀ ਸੌ ਜਾਂਦਾ। ਹੁਣ ਸੀਟ 'ਤੇ ਬੈਠਣ ਜੋਗੀ ਹੈ, ਸੌਣ ਵਾਲਾ ਪਲੰਘਾ 'ਤੇ ਨਹੀਂ ਨਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਸੌੜੀ ਜਿਹੀ ਥਾਂ ਮਿਲ ਜਾਵੇ ਤਾਂ ਇਵੇਂ ਸੌਂਦਾ ਜਿਵੇਂ ਪਲੰਘ 'ਤੇ ਸੁੱਤਾ ਹੋਵੇ, ਜਾਂ ਸੌੜਾ ਪਲੰਘ ਛੋਟਾ ਜਿਹਾ ਪਲੰਘਾ ਥੋੜ੍ਹੀ ਜਿਹੀ ਥਾਂ ਮਿਲ ਜਾਵੇ ਤਾਂ ਵੀ ਸੌਂ ਜਾਂਦਾ। ਜਿਵੇਂ ਲੱਭ ਕਰਨ ਵਾਲੇ ਇਨਸਾਨ ਦੀ ਧਨ ਮਾਲ ਦੇ ਨਾਲ ਪ੍ਰੀਤੀ ਹੈ, ਭਾਈ ਇਵੇਂ ਸਾਡੀ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਹੈ। ਜਿਵੇਂ ਉਨਿੰਦਰੇ ਪੁਰਖ ਦੀ ਥਾਂ ਦੇ ਨਾਲ ਪ੍ਰੀਤੀ ਹੈ, ਥੋੜ੍ਹਾ ਜਿਹਾ ਥਾਂ ਵੀ ਮਿਲ ਜਾਵੇ ਤਾਂ ਸੌਂ ਜਾਂਦਾ ਹੈ, ਇਵੇਂ ਸਾਡੀ ਵਾਹਿਗੁਰੂ ਜੀ ਦੇ ਨਾਲ ਪ੍ਰੀਤੀ ਹੈ। ਉਪਦੇਸ਼ ਦੇਣ ਤੋਂ ਜ਼ਰਾ ਜਿੰਨਾ ਸਮਾਂ ਵੀ ਵਿਹਲੇ ਹੋਈਏ ਤੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜ ਜਾਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਜਿਸ ਪ੍ਰਕਾਰ ਕ੍ਰੋਧੀ ਇਨਸਾਨ ਹੁੰਦਾ ਨਾ, ਉਹ ਭੌਂਕਾ, ਬੜਾ ਭੌਂਕਦਾ, ਬੜਾ ਬਕਵਾਸ ਕਰਦਾ, ਬੜੀਆਂ ਗਾਲਾਂ ਕੱਢਦਾ, ਬੜੇ ਮੰਦ ਬਚਨਾਂ ਨੂੰ ਬੋਲਦਾ, ਤੇ ਮੰਦ ਬਚਨਾਂ ਨੂੰ ਬੋਲ ਬੋਲ ਕਰਕੇ ਖੁਆਰ ਹੁੰਦਾ। ਇਸ ਪ੍ਰਕਾਰ ਅੰਧ ਅਗਿਆਨੀ ਹੋਇਆ ਹੋਇਆ ਵਿਅਰਥ ਦੇ ਧੰਦਿਆਂ ਨੂੰ ਪਿੱਟਦਾ ਰਹਿੰਦਾ, ਪਰ ਉਸੇ ਦੇ ਵਿੱਚ ਹੀ ਪ੍ਰੀਤੀ ਲਾ ਕਰਕੇ ਰੱਖਦਾ ਹੈ। ਤੇ ਮਹਾਰਾਜ ਜੇਕਰ ਐਸਾ ਕ੍ਰੋਧੀ ਮਿਲ ਜਾਵੇ ਤੇ ਤਿਸ ਦੇ ਨਾਲ ਕੋਈ ਚਰਚਾ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਬਚਨ ਕਰਨੇ ਕਰਦੇ ਨੇ, ਭਾਈ ਇਹਨਾਂ ਦੇ ਨਾਲ ਚਰਚਾ ਕਰਨ ਤੋਂ ਸਦਾ ਹੀ ਬਚਣਾ ਚਾਹੀਦਾ। ਜੇ ਤੇ ਮਿਲ ਜਾਵੇ ਕੋਈ ਗੁਰਮੁਖ, ਜਬ ਲੱਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ, ਪਰ ਜੇ ਕਿਧਰੇ ਇਹੋ ਜਿਹਾ ਕ੍ਰੋਧੀ ਮਿਲ ਜਾਵੇ ਨਾ, ਕੋਪ ਦੇ ਧਾਰਨ ਵਾਲਾ, ਵਿਅਰਥ ਦੇ ਬੋਲਣ ਵਾਲਾ, ਜਿਹੜਾ ਵਿਅਰਥ ਦੇ ਧੰਦਿਆਂ ਨੂੰ ਪਿੱਟਣ ਵਾਲਾ ਹੈ, ਐਸਿਆਂ ਨਾਲ ਫਿਰ ਬਚਨ ਨਹੀਂ ਕਰਨਾ ਚਾਹੀਦਾ। ਚੁੱਪ ਹੈ ਚੰਗਾ ਨਾਨਕਾ, ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇਹੋ ਜਿਹੇ ਇਨਸਾਨਾਂ ਦੇ ਨਾਲ ਚਰਚਾ ਕਰਨ ਦੇ ਨਾਲੋਂ ਚੰਗਾ ਚੁੱਪ ਹੀ ਧਾਰਨ ਕਰ ਲਵੋ, ਇਹਨਾਂ ਦੇ ਸਾਹਮਣੇ ਗੱਲ ਨਾ ਕਰੋ, ਬਚਨ ਨਾ ਕਰੋ, ਚੁੱਪ ਰਹਿਣਾ ਹੀ ਚੰਗਾ ਹੈ। ਕਿਉਂਕਿ ਇਸ ਪ੍ਰਕਾਰ ਜਿਹੜੇ ਮੋਹ ਦੇ ਮੋਹੇ ਹੋਏ ਇਨਸਾਨ ਨੇ, ਵਿਣ ਨਾਵੈ, ਨਾਮ ਤੋਂ ਹੀਣੇ ਨੇ, ਮੋਹੇ ਗੰਧ ਜਦੋਂ ਬੋਲਦੇ ਤੇ ਮੁੱਖ ਦੇ ਵਿੱਚੋਂ ਗੰਧ, ਬਦਬੂਦਾਰ ਬਚਨ ਹੀ ਬੋਲਦੇ ਨੇ, ਅਪਵਿੱਤਰ ਬਚਨ ਹੀ ਬੋਲਦੇ ਨੇ, ਗਾਲੀ ਗਲੋਚ ਹੀ ਕਰਦੇ ਨੇ, ਦੂਜਿਆਂ ਦੇ ਦਿਲ ਤੋੜਨ ਵਾਲੇ ਬਚਨ ਹੀ ਕਰਦੇ ਨੇ, ਰੱਬ ਜੀ ਦੀ ਬੰਦਗੀ ਵੱਲੋਂ ਤੋੜਨ ਵਾਲੇ ਸਾਕਤ ਤਾਈ ਦੇ ਬਚਨ ਹੀ ਬੋਲਦੇ ਨੇ, ਅਸ਼ਰਧਕ ਪੁਣੇ ਵਾਲੇ ਬੋਲਾਂ ਨੂੰ ਹੀ ਬੋਲਦੇ ਨੇ। ਵਿਣ ਨਾਵੈ ਮੋਹੇ ਗੰਧ, ਨਾਮ ਜਪੇ ਤੋਂ ਬਿਨਾਂ ਭਾਈ ਐਸੇ ਮਨਮੁਖਾਂ ਦੇ ਮੂੰਹ ਦੇ ਵਿੱਚੋਂ ਸਦਾ ਮਨਮੁਖ ਤਾਈ ਦੀ ਬਦਬੂ ਆਉਂਦੀ ਹੈ। ਵਿਣ ਨਾਵੈ ਮੋਹੇ ਗੰਧ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਹਾਉਂਦੇ ਨਹੀਂ, ਇਸ਼ਨਾਨ ਨਹੀਂ ਕਰਦੇ, ਦਾਤਨ ਕੁਰਲਾ ਨਹੀਂ ਕਰਦੇ, ਨਾਮ ਨਹੀਂ ਜਪਦੇ, ਤੇ ਸਾਧ ਸੰਗਤ ਜੀ ਦਿਨ ਚੜ੍ਹਦੇ ਤੋਂ ਹੀ ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ, ਐਸੇ ਜਿਹੜੇ ਇਨਸਾਨ ਨੇ ਜਮਾਂ ਦੀਆਂ ਸਜ਼ਾਵਾਂ ਤੇ ਅੱਗੇ ਜਾ ਕੇ ਭੋਗਦੇ ਹੀ ਨੇ, ਇੱਥੇ ਵੀ ਸਿਗਰਟਾਂ ਪੀਂਦੇ, ਬੀੜੀਆਂ ਪੀਂਦੇ, ਤੰਬਾਕੂ ਖਾਂਦੇ, ਜਿੱਥੋਂ ਦੀ ਲੰਘਦੇ ਜਾਂਦੇ ਨੇ ਨਾ, ਐਸੀ ਗੰਦੀ ਭੈੜੀ ਵਿਸ਼ਟਾਂ ਤੋਂ ਮਾੜੀ ਮੂੰਹ ਦੇ ਵਿੱਚੋਂ ਦੁਰਗੰਧੀ ਆਉਂਦੀ ਏ, ਜਿੱਥੋਂ ਦੀ ਸਿਗਰਟਾਂ ਪੀਂਦੇ ਲੰਘਦੇ ਨੇ, ਗੰਧ ਹੀ ਖਿਲਾਰਦੇ ਜਾਂਦੇ ਨੇ, ਬਦਬੂ ਹੀ ਫੈਲਾਉਂਦੇ ਜਾਂਦੇ ਨੇ।
ਇਸੇ ਕਰਕੇ ਇਹਨਾਂ ਦੇ ਨਾਲੋਂ ਸੂਰ ਨੂੰ ਚੰਗਾ ਆਖਿਆ। ਸੂਰ ਜਿੱਥੋਂ ਲੰਘਦਾ ਜਾਵੇ ਗੰਦਗੀ ਖਾ ਕੇ ਸਫਾਈ

0: ਕਰਦਾ ਜਾਂਦਾ ਹੈ। ਐਸੇ ਸਾਖਤ ਲੋਕ ਜਿੱਥੋਂ ਲੰਘਦੇ ਜਾਣ, ਤੰਬਾਕੂ ਬੀੜੇ ਖਾ ਕੇ ਪੀ ਕੇ ਪਾਨ ਸੁਪਾਰੀਆਂ ਥੁੱਕਦੇ ਹੋਏ ਤੇ ਧੂੰਆਂ ਛੱਡਦੇ ਬਦਬੂ ਫੈਲਾਉਂਦੇ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਐਸੇ ਕ੍ਰੋਧੀਆਂ ਦੇ ਨਾਲ, ਸਾਖਤਾਂ ਦੇ ਨਾਲ, ਐਸੇ ਮਨਮੁਖਾਂ ਦੇ ਨਾਲ ਕੋਈ ਚਰਚਾ ਨਹੀਂ ਕਰਨੀ ਚਾਹੀਦੀ, ਬੋਲ ਨਹੀਂ ਬੋਲਣੇ ਚਾਹੀਦੇ। ਜਿਹੜੇ ਬੋਲਦੇ ਨੇ ਤੇ ਮੂੰਹ ਚੋਂ ਦੁਰਗੰਧੀ ਹੀ ਆਉਂਦੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਠੱਗ ਤੇ ਜਗਤ ਦੇ ਅੰਦਰ ਬੜੇ ਵੇਖੇ ਜਾਂਦੇ ਨੇ, ਪਰ ਵੱਡੇ ਠੱਗ ਕੌਣ ਨੇ? ਜਿਹਨਾਂ ਨੂੰ ਵੱਡੇ ਠੱਗ, ਠੱਗਾਂ ਦੇ ਠੱਗ ਕਿਹਾ ਜਾਵੇ, ਉਹ ਵੱਡੇ ਠੱਗ ਕੌਣ ਨੇ? ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਰਾਜਮਾਲ ਰੂਪ ਜਾਤ ਜੋ ਬਨ ਪੰਜੇ ਠੱਗ।
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਰਾਜ ਇਹ ਵੱਡਾ ਭਾਰੀ ਠੱਗ ਹੈ, ਕਿਉਂਕਿ ਜਿਹੜੇ ਧਰਮ ਦੇ ਸਹਿਤ ਰਾਜ ਨਹੀਂ ਨਾ ਕਰਦੇ, ਉਹ ਠੱਗੀਆਂ ਮਾਰ ਮਾਰ ਕੇ ਸਾਰੀ ਪ੍ਰਜਾ ਨੂੰ ਲੁੱਟ ਕਰਕੇ ਸਵਿਸ ਬੈਂਕ ਹੀ ਭਰਦੇ ਨੇ। ਇਸ ਪ੍ਰਕਾਰ ਬਚਨ ਕਰਨਾ ਕਰਦੇ ਨੇ, ਭਾਈ ਰਾਜ ਰਾਜ ਭਾਗ ਦੇ ਜਿਹੜੇ ਕਰਨ ਵਾਲੇ ਨੇ ਇਹ ਵੱਡੇ ਭਾਰੀ ਠੱਗ ਲੋਕ ਨੇ। ਇਸ ਪ੍ਰਕਾਰ ਅਧਰਮ ਦਾ ਰਾਜ ਵੱਡਾ ਭਾਰੀ ਠੱਗ ਹੈ, ਸਾਰੀ ਪ੍ਰਜਾ ਨੂੰ ਹੀ ਲੁੱਟ ਲੈਂਦਾ ਹੈ। ਮਾਲ, ਮਾਲ ਦਾ ਮਨ ਵਿੱਚ ਲੋਭ ਹੋਣਾ, ਸਾਧ ਸੰਗਤ ਜੀ ਪਸ਼ੂਆਂ ਨੂੰ ਪਿੰਡਾਂ ਵਿੱਚ ਮਾਲ ਕਿਹਾ ਜਾਂਦਾ, ਕਹਿ ਦਿੰਦੇ ਨੇ ਜੀ ਮੈਂ ਘਰੇ ਜਾਣਾ, ਮੇਰਾ ਮਾਲ ਘਰੇ ਬੱਝਾ, ਭੁੱਖਾ ਬੱਝਾ ਪਿਆ। ਗਾਵਾਂ, ਮੱਝਾਂ, ਘੋੜੇ, ਹਾਥੀ ਤੇ ਸੰਪਦਾ ਪਦਾਰਥ ਮਾਲ ਵਿੱਚ ਆਉਂਦੇ ਨੇ। ਇਸ ਪ੍ਰਕਾਰ ਮਾਲ ਦਾ ਲਾਲਚ ਕਰਨਾ ਇਹ ਵੀ ਵੱਡਾ ਠੱਗੀ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਰੂਪ ਜਿਹੜਾ ਇਸ ਪ੍ਰਕਾਰ ਰੂਪ ਦਾ ਮਾਣ ਕਰਨਾ ਇਹ ਵੱਡਾ ਭਾਰੀ ਠੱਗ ਹੈ। ਅੱਜ ਦੁਨੀਆਂ ਦੇ ਅੰਦਰ ਦੋ ਖਰਚੇ ਸਭ ਤੋਂ ਜ਼ਿਆਦਾ ਹੁੰਦੇ ਨੇ, ਓਨੇ ਖਰਚੇ ਭੋਜਨ ਤੇ ਨਹੀਂ ਹੁੰਦੇ ਜਿੰਨੇ ਦਵਾਈਆਂ ਤੇ ਰੂਪ ਨੂੰ ਸ਼ਿੰਗਾਰਨ ਵਾਸਤੇ ਹੁੰਦੇ ਨੇ। ਜੇ ਕੋਈ ਭੁੱਖਾ ਬੰਦਾ ਰੋਟੀ ਖਾਣੀ ਹੋਵੇ ਤੇ 100-200 ਰੁਪਏ ਚ ਸਰ ਜਾਂਦਾ ਹੈ, ਪਰ ਜੇ ਰੂਪ ਨੂੰ ਸ਼ਿੰਗਾਰਨਾ ਹੋਵੇ ਤੇ ਪਾਰਲਰ ਤੇ ਜਾ ਕੇ 5-5 ਹਜ਼ਾਰ, 10-10 ਹਜ਼ਾਰ ਤੇ 20-20 ਹਜ਼ਾਰ ਇੱਕ ਵੇਲੇ ਹੀ ਦਿੱਤਾ ਜਾਂਦਾ ਹੈ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਰੂਪ ਵੱਡਾ ਭਾਰੀ ਠੱਗ ਹੈ, ਕਿੰਨਿਆਂ ਦੇ ਮਨਾਂ ਨੂੰ ਠੱਗ ਲੈਂਦਾ, ਕਿੰਨੇ ਮੋਹੇ ਜਾਂਦੇ ਵਿਕਾਰੀ ਹੁੰਦੇ ਨੇ ਤੇ ਜੀਵਨ ਬਰਬਾਦ ਕਰ ਲੈਂਦੇ ਨੇ। ਇਸੇ ਪ੍ਰਕਾਰ ਜਾਤ, ਜਿਹੜਾ ਜਾਤ ਦਾ ਅਹੰਕਾਰ ਕਰਨਾ, ਮੇਰੀ ਫਲਾਣੀ ਜਾਤੀ ਹੈ, ਪਹਿਲਾਂ ਤੇ ਬ੍ਰਾਹਮਣ ਅਹੰਕਾਰ ਕਰਦੇ ਸਨ, ਹੁਣ ਸਾਰੇ ਹੀ ਕਰੀ ਜਾਂਦੇ ਨੇ। ਪਹਿਲਾਂ ਤੇ ਇਕੱਲੇ ਸ਼ੇਖ ਇਤਿਆਦਿ ਕਰਦੇ ਸਨ, ਹੁਣ ਬਚਿਆ ਹੀ ਕੋਈ ਨਹੀਂ। ਜਾਤੀ ਦਾ ਅਹੰਕਾਰ ਕਰਨਾ ਇਹ ਵੱਡਾ ਠੱਗ ਹੈ। ਇਸੇ ਪ੍ਰਕਾਰ ਯੌਵਨ, ਜਵਾਨੀ ਦਾ ਮਾਣ ਕਰਨਾ, ਮੇਰੇ ਵਰਗੀ ਜਵਾਨੀ ਤੇ ਆਈ ਕਿਸੇ ਤੇ ਨਹੀਂ, ਮੇਰੇ ਜਿੰਨਾ ਬਲ ਤੇ ਹੈ ਹੀ ਕਿਸੇ ਨੇ ਕਿਸੇ ਵਿੱਚ ਨਹੀਂ, ਯੌਵਨ ਤੇ ਮਾਣ ਕਰਨਾ। ਪੰਜੇ, ਇਹ ਪੰਜੇ ਹੈ ਤੇ ਚੰਗੇ, ਪਰ ਅਹੰਕਾਰੀ ਪੁਰਸ਼ ਇਹਨਾਂ ਨੂੰ ਪ੍ਰਾਪਤ ਕਰਦੇ ਨੇ ਜਦੋਂ ਉਹ ਠੱਗੇ ਜਾਂਦੇ ਨੇ, ਕਿਉਂਕਿ ਅਹੰਕਾਰ ਨਹੀਂ ਛੱਡਦੇ। ਭਾਈ ਇਹ ਰਾਜ, ਮਾਲ, ਰੂਪ, ਜੋ ਜਾਤ ਅਤੇ ਜੋਬਨ, ਇਹ ਪੰਜੇ ਵੱਡੇ ਠੱਗ ਕਹੇ ਜਾਂਦੇ ਨੇ, ਜਿਹੜੇ ਜੀਵਾਂ ਦੇ ਸ਼ੁਭ ਕਰਮਾਂ ਨੂੰ, ਸਤ ਸੰਤੋਖ, ਦਇਆ, ਧਰਮ ਵਿਚਾਰ, ਦੈਵੀ ਗੁਣਾਂ ਨੂੰ ਵੀ ਠੱਗ ਲੈਂਦੇ ਹਨ।
1: ਠੱਗੀ ਜਗ ਠੱਗਿਆ,
0: ਮਹਾਰਾਜ ਇਹਨਾਂ ਨੇ ਠੱਗਿਆ ਕਿਹਨਾਂ ਨੂੰ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਇਹਨਾਂ ਛੱਡਿਆ ਹੀ ਕਿਹਨਾਂ ਨੂੰ ਹੈ? ਇਹਨਾਂ ਠੱਗਾਂ ਨੇ ਸਾਰੇ ਜੱਗ ਦੇ ਜੀਵਾਂ ਨੂੰ ਠੱਗ ਲਿਆ। ਜਿਸ ਤੇ ਵੀ ਜਵਾਨੀ ਆਉਂਦੀ ਮਾਣ ਕਰਦਾ ਹੀ ਹੈ, ਜਿਸ ਤੇ ਵੀ ਰੂਪ ਆਉਂਦਾ ਮਾਣ ਕਰਦਾ ਹੀ ਹੈ, ਜਿਹੜਾ ਵੀ ਰਾਜ ਭਾਗ ਪ੍ਰਾਪਤ ਕਰਦਾ ਲੋਕਾਂ ਨੂੰ ਲੁੱਟਦਾ ਹੀ ਹੈ, ਹੰਕਾਰ ਕਰਦਾ ਹੀ ਹੈ, ਜਿਸ ਦੇ ਤਬੇਲੇ 'ਚ 100-200-500 ਘੋੜੇ ਭੱਜੇ ਹੋਣ, ਹਾਥੀਆਂ ਦਾ ਮਾਲਕ ਹੋਵੇ, ਗਾਵਾਂ ਮੱਝਾਂ ਮਾਲ ਦਾ ਮਾਲਕ ਹੋਵੇ, ਖਜ਼ਾਨੇ ਭਰੇ ਹੋਣ, ਉਹ ਮਾਣ ਕਰਦਾ ਹੀ ਹੈ, ਅਤੇ ਜਾਤ ਦਾ ਹੰਕਾਰ ਤਾਂ ਛੱਡਦੇ ਹੀ ਨਹੀਂ। ਘਰ ਦੀ ਨੇਮ ਪਲੇਟ 'ਤੇ ਵੀ ਨਾਮ ਨਾ ਲਿਖ ਕਰਕੇ ਜਾਤ, ਗੱਡੀਆਂ ਤੇ ਵੀ ਜਾਤ, ਟਰੈਕਟਰਾਂ ਤੇ ਵੀ ਜਾਤ, ਨਾਮ ਦੇ ਨਾਲ ਵੀ ਜਾਤ, ਸਰਟੀਫਿਕੇਟ ਤੇ ਵੀ ਜਾਤ, ਸਭ ਜਗ੍ਹਾ ਤੇ ਜਾਤ ਹੀ ਜਾਤ ਘੁੰਮਦੀ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹਨਾਂ ਪੰਜ ਠੱਗਾਂ ਨੇ ਸਾਰੇ ਜਗਤ ਦੇ ਜੀਵਾਂ ਤਾਂ ਹੀ ਠੱਗ ਲਿਆ ਹੈ। ਜਿਹੜੇ ਇਹਨਾਂ ਠੱਗਾਂ ਦੁਆਰਾ ਠੱਗੇ ਗਏ ਨਾ, ਉਹਨਾਂ ਦੀ ਲੱਜ ਪੱਤ ਜਾਂਦੀ ਰਹੀ, ਲਾਜਪੱਤ ਜਾਂਦੀ ਰਹੀ, ਇੱਜ਼ਤ ਆਬਰੋ ਜਾਂਦੀ ਰਹੀ ਦਰਗਾਹ ਦੇ ਅੰਦਰ। ਇਹਨਾਂ ਪੰਜ ਠੱਗਾਂ ਨੇ ਕਿਸੇ ਦੀ ਲਾਜ ਨਹੀਂ ਰੱਖੀ, ਸਭਨਾਂ ਨੂੰ ਸ਼ਰਮ ਹਿਆ ਤੋਂ, ਲੱਜਾ ਤੋਂ ਰਹਿਤ ਹੀ ਕਰ ਦਿੱਤਾ ਹੈ ਜੀਓ।
1: ਇਹਨਾਂ ਠੱਗਨ ਠੱਗ ਸੇ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਦੇਖਿਆ ਜਾਂਦਾ ਕੁਝ ਲੋਕ ਇਹੋ ਜਿਹੇ ਹੁੰਦੇ ਜਿਹੜੇ ਠੱਗਾਂ ਨੂੰ ਵੀ ਠੱਗ ਲੈਂਦੇ ਨੇ, ਤੇ ਫਿਰ ਕਿਹਾ ਜਾਂਦਾ ਚੋਰਾਂ ਨੂੰ ਮੋਰ ਪੈ ਗਏ। ਇਸੇ ਪ੍ਰਕਾਰ ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਕਜਾਈ, ਮਹਾਰਾਜ ਦੁਨੀਆਂ ਅੰਦਰ ਚੋਰਾਂ ਨੂੰ ਮੋਰ ਪੈਂਦੇ, ਮੋਹਰਾਂ ਨੂੰ ਕਜਾਈ ਪੈਂਦੇ, ਠੱਗਾਂ ਨੂੰ ਵੱਡੇ ਠੱਗ ਟੱਕਰਦੇ ਨੇ, ਠੱਗ ਲੈਂਦੇ ਨੇ। ਇਹ ਜਿਹੜੇ ਪੰਜ ਠੱਗ ਨੇ, ਰਾਜ, ਮਾਲ, ਰੂਪ, ਜਾਤ ਤੇ ਜੋਬਨ, ਇਹਨਾਂ ਠੱਗਾਂ ਨੂੰ ਠੱਗਣ ਵਾਲਾ ਵੀ ਕੋਈ ਵੱਡਾ ਠੱਗ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਜੇ ਗੁਰ ਕੀ ਪੈਰੀ
0: ਪਾ, ਭਾਈ ਜਿਹੜੇ ਗੁਰਸਿੱਖ ਪਿਆਰੇ ਸਤਿਗੁਰਾਂ ਦੇ ਚਰਨੀ ਪੈ ਜਾਂਦੇ ਨੇ ਨਾ, ਉਹ ਇਹਨਾਂ ਠੱਗਾਂ ਨੂੰ ਵੀ ਠੱਗ ਲੈਂਦੇ ਨੇ। ਅਰਥਾਤ ਇਹਨਾਂ ਠੱਗਾਂ ਦੇ ਝਾਂਸੇ ਵਿੱਚ ਨਹੀਂ ਆਉਂਦੇ, ਇਹਨਾਂ ਦਾ ਮਾਣ ਨਹੀਂ ਕਰਦੇ, ਇਹਨਾਂ ਤੋਂ ਨਹੀਂ ਠੱਗੇ ਜਾਂਦੇ, ਬਲਕਿ ਇਹਨਾਂ ਨੂੰ ਠੱਗਣਾ ਕੀ ਜਿਹੜਾ ਮਾਣ ਛੱਡ ਦੇਣਾ ਹੈ, ਮਾਣ ਛੱਡ ਕਰਕੇ ਇਹਨਾਂ ਨੂੰ ਵੀ ਵਸੀਕਾਰ ਕਰਦੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਗੁਰਮੁਖਾਂ ਤੋਂ ਬਿਨਾਂ, ਜਿਹੜੇ ਗੁਰੂ ਕੇ ਚਰਨੀ ਗੁਰਮੁਖ ਪੈ ਗਏ ਉਹਨਾਂ ਤੋਂ ਬਿਨਾਂ, ਜਿਹੜੇ ਸੰਸਾਰ ਦੇ ਲੋਕ ਨੇ ਨਾ, ਸ਼ੁਭ ਕਰਮਾਂ ਤੋਂ, ਸਤ ਸੰਤੋਖ ਦਇਆ ਧਰਮ ਵਿਚਾਰ ਤੋਂ ਬਾਹਰੇ, ਬੰਦਗੀ ਰੂਪੀ ਸ੍ਰੇਸ਼ਟ ਕਾਰ ਤੋਂ ਬਾਹਰੇ ਜਿਹੜੇ ਜੀਵ ਹਨ, ਹੋਰ ਕਿੰਨੇ ਹੀ ਨਿਤਾ ਪ੍ਰਤੀ ਹਰ ਰੋਜ਼ ਪਲ ਪਲ ਇਹਨਾਂ ਪੰਜਾਂ ਠੱਗਾਂ ਤੋਂ ਠੱਗੇ ਹੀ ਜਾ ਰਹੇ ਨੇ। ਇਹ ਪੰਜ ਠੱਗ ਸਾਰੇ ਸੰਸਾਰ ਨੂੰ ਠੱਗਦੇ ਨੇ ਤੇ ਗੁਰਮੁਖ ਜਨ ਇਹਨਾਂ ਨੂੰ ਠੱਗ ਲੈਂਦੇ ਨੇ, ਇਹਨਾਂ ਦੇ ਅਧੀਨ ਨਹੀਂ ਹੁੰਦੇ, ਇਹਨਾਂ ਨੂੰ ਵਸੀਕਾਰ ਕਰਦੇ ਨੇ। ਪਰ ਗੁਰਮੁਖਾਂ ਤੋਂ ਬਿਨਾਂ ਹੋਰ ਕਿੰਨੇ ਹੀ ਨਿਤਾ ਪ੍ਰਤੀ ਹਰ ਰੋਜ਼ ਠੱਗੇ ਹੀ ਠੱਗੇ ਲੁੱਟੇ ਪੁੱਟੇ ਜਾ ਰਹੇ ਹਨ। ਧੰਨ ਸਤਿਗੁਰੂ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜਿਹੜੇ ਇਹਨਾਂ ਤੋਂ ਠੱਗੇ ਜਾਂਦੇ ਨੇ ਉਹਨਾਂ ਦਾ ਲੇਖਾ ਤੇ ਹੁੰਦਾ, ਪਰ ਜਿਹੜੇ ਪੜ੍ਹੇ ਲਿਖੇ ਨੇ ਵਿਦਵਾਨ ਨੇ ਮਹਾਰਾਜ ਉਹਨਾਂ ਦਾ ਵੀ ਲੇਖਾ ਹੁੰਦਾ ਜਾਂ ਫਿਰ ਉਹ ਲੇਖਿਓਂ ਬਚਦੇ ਨੇ? ਤੇ ਸਤਿਗੁਰੂ ਜੀ ਫਰਮਾਉਂਦੇ ਹਨ ਪੌੜੀ ਦੁਆਰਾ
1: ਪੜਿਆ ਲੇਖੇਦਾਰ ਲੇਖਾ ਮੰਗਿਆ।
0: ਭਾਈ ਭਾਵੇਂ ਕੋਈ ਕਿੰਨਾ ਪੜ੍ਹਿਆ ਹੋਵੇ, ਕਿੰਨੀਆਂ ਡਿਗਰੀਆਂ ਕੀਤੀਆਂ ਹੋਣ, ਕਿੰਨੀ ਪੜ੍ਹਾਈ ਕੀਤੀ ਹੋਵੇ, ਕਿੰਨਾ ਵੀ ਟੌਪਰ ਹੋਵੇ, ਪਰ ਜੇ ਮੰਦ ਕਰਮ ਕਰਦਾ ਨਾ, ਪੜ੍ਹਿਆ ਲੇਖੇਦਾਰ, ਪਰਮੇਸ਼ਰ ਜੀ ਦੀ ਦਰਗਾਹ ਦੇ ਅੰਦਰ ਉਹ ਪੜ੍ਹਿਆ ਲਿਖਿਆ ਵੀ ਲੇਖਾ ਦੇਣ ਵਾਲਾ ਹੀ ਹੈ। ਭਾਵੇਂ 18 ਪੁਰਾਣ, 6 ਸ਼ਾਸਤਰ, 4 ਵੇਦ, 27 ਸਿਮਰਤੀਆਂ ਦਾ ਪੜ੍ਹਿਆ ਹੋਵੇ, ਪਰ ਲੇਖੇਦਾਰ ਹੈ। ਜੇ ਬੰਦਗੀ ਨਹੀਂ ਨਾ ਕੀਤੀ ਤੇ ਬੰਦਗੀ ਕੀਤੇ ਤੋਂ ਬਿਨਾਂ ਵਿਦਵਾਨ ਵੀ ਨਹੀਂ ਜੇ ਛੁੱਟਦਾ, ਕਿੰਨੇ ਚੰਗੇ ਵਖਿਆਣ ਕਰ ਸਕਦਾ ਹੋਵੇ, ਕਿੰਨੇ ਚੰਗੇ ਲੈਕਚਰ ਕਰਦਾ ਹੋਵੇ, ਕਿੰਨੀਆਂ ਕਥਾਵਾਂ ਨੂੰ ਕਥਨ ਕਰਨ ਵਾਲਾ ਹੋਵੇ, ਕਿੰਨੀਆਂ ਕਹਾਣੀਆਂ ਨੂੰ ਸੁਣਾਉਣ ਵਾਲਾ ਹੋਵੇ, ਕਿੰਨੇ ਇਸੇ ਪ੍ਰਕਾਰ ਵੇਦਾ ਸ਼ਾਸਤਰਾਂ ਦਾ ਗਿਆਤਾ ਹੋਵੇ, ਕਿੰਨੇ ਸ਼ੁਭ ਬਚਨਾਂ ਦੇ ਬੋਲਣ ਵਾਲਾ ਹੋਵੇ, ਪਰ ਜੇ ਅੰਮ੍ਰਿਤ ਨਾਮ ਨੂੰ ਨਹੀਂ ਜਪਦਾ ਫਿਰ ਲੇਖਾ ਉਸਨੂੰ ਵੀ ਦੇਣਾ ਪੈਂਦਾ ਹੈ। ਇੰਨਾ ਸਮਝਦਾਰ ਹੋ ਕਰਕੇ ਨਾਮ ਹੀ ਨਹੀਂ ਜਪਿਆ, ਫਿਰ ਸਮਝਦਾਰੀ ਕਿਹੜੇ ਕੰਮ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਕਿੰਨਾ ਵੀ ਵਿਦਵਾਨ ਹੋਵੇ ਲੇਖੇਦਾਰ ਉਹ ਵੀ ਹੈ, ਜੇਕਰ ਨਾਮ ਨਹੀਂ ਜਪਦਾ ਤੇ ਦਰਗਾਹ ਦੇ ਅੰਦਰ ਲੇਖਾ ਮੰਗਿਆ ਜਾਂਦਾ ਹੈ। ਜਿਹੜਾ ਵੀ ਨਾਮ ਤੋਂ ਹੀਣਾ ਉਹ ਕੂੜਿਆਰ ਝੂਠਾ ਹੀ ਜਾਣਨਾ ਕਰੋ, ਤੇ ਝੂਠੇ ਜੀਵ ਨਾਮ ਤੋਂ ਹੀਣੇ ਹਨ। ਜਿਹੜੇ ਜਿਹੜੇ ਨਾਮ ਤੋਂ ਹੀਣੇ ਨੇ ਭਾਵੇਂ ਕਿੰਨੇ ਵਿਦਵਾਨ ਕਿਉਂ ਨਾ ਹੋਣ, ਦਰਗਾਹ ਦੇ ਵਿੱਚ ਇਹਨਾਂ ਨੂੰ ਦੁੱਖ ਦੇਣ ਵਾਸਤੇ ਤੰਗੀ ਹੈ ਟੰਗ ਲਿਆ ਜਾਂਦਾ ਹੈ, ਉੱਥੇ ਫਿਰ ਸਾਰੇ ਬਰਾਬਰ ਹੀ ਟੰਗੇ ਜਾਂਦੇ ਨੇ, ਨਾ ਕੋਈ ਮੂਰਖ ਨਾ ਕੋਈ ਸਿਆਣਾ, ਉੱਥੇ ਡਿਗਰੀਆਂ ਦੀ ਵਿਚਾਰ ਨਹੀਂ ਹੁੰਦੀ। ਜਿਸ ਨੇ ਨਾਮ ਨਹੀਂ ਜਪਿਆ ਫਿਰ ਔਖਾ ਕਰਨ ਵਾਸਤੇ, ਸਜ਼ਾ ਦੇਣ ਵਾਸਤੇ ਟੰਗ ਲਏ ਜਾਂਦੇ ਨੇ, ਔਖਾ ਤੰਗੀ ਹੈ। ਦੂਜਾ ਅਰਥ ਹੈ ਉਸਨੂੰ ਬੜਾ ਔਖਾ ਬੜਾ ਤੰਗ ਕੀਤਾ ਜਾਂਦਾ ਤੇ ਤੰਗੀ ਹੈ, ਤੰਗ ਗਲੀ ਵੀ ਕੋਈ ਛੱਡੀ ਨਹੀਂ ਜਾਂਦੀ, ਕੋਈ ਰਾਹ ਨਹੀਂ ਫਿਰ ਦਿੱਤਾ ਜਾਂਦਾ, ਬਚਣ ਵਾਸਤੇ ਬਚਾਵ ਵਾਸਤੇ ਕੋਈ ਰਸਤਾ ਨਹੀਂ ਲੱਭਦਾ, ਉੱਥੇ ਫਿਰ ਦਰਗਾਹ ਦੇ ਅੰਦਰ ਸਜ਼ਾਵਾਂ ਭੋਗਦਾ। ਨਾਮ ਤੋਂ ਹੀਣਾ ਪ੍ਰਾਣੀ ਬਹੁਤਾ ਔਖਾ ਹੁੰਦਾ ਹੈ। ਇਸ ਪ੍ਰਕਾਰ ਭਾਈ ਬਹੁਤੇ ਦੁਖੀ ਹੁੰਦੇ ਨੇ, ਸਾਰੇ ਰਾਹ ਬਹਾਨੇਬਾਜ਼ੀਆਂ ਵਾਲੇ ਉਹਨਾਂ ਦੇ ਰੋਕ ਲਏ ਜਾਂਦੇ ਨੇ। ਕੋਈ ਆਖੇ ਜੀ ਮੇਰਾ ਟੱਬਰ ਟੋਰ ਵੱਡਾ ਸੀ, ਪਰਿਵਾਰ ਵੱਡਾ ਸੀ, ਮੈਨੂੰ ਧਨ ਬਹੁਤਾ ਕਮਾਉਣਾ ਪੈਂਦਾ ਸੀ, ਮੈਂ ਰਿਜ਼ਕ ਕਮਾਉਣ 'ਚ ਲੱਗਾ ਰਿਹਾ, ਇਸ ਕਰਕੇ ਮੈਂ ਨਾਮ ਨਹੀਂ ਜਪਿਆ। ਮੇਰਾ ਪਰਿਵਾਰ ਮਹਿੰਗਾਈ ਜ਼ਿਆਦਾ ਸੀ, ਮੇਰੇ ਆਪਣੇ ਪਰਿਵਾਰ ਦਾ ਸਰਦਾ ਨਹੀਂ ਸੀ, ਇਸ ਕਰਕੇ ਮੈਂ ਦਾਨ ਨਹੀਂ ਦਿੱਤਾ। ਸਾਰਾ ਦਿਨ ਥੱਕਿਆ ਮੈਂ ਸੌ ਜਾਂਦਾ ਸੀ, ਅੰਮ੍ਰਿਤ ਵੇਲੇ ਜਾਗ ਨਹੀਂ ਆਈ, ਤਾਂ ਮੈਂ ਨਾਮ ਨਹੀਂ ਜਪਿਆ। ਭਾਈ ਉੱਥੇ ਬਹਾਨੇਬਾਜ਼ੀਆਂ ਦੇ ਰਸਤੇ ਨਹੀਂ ਦਿੱਤੇ ਜਾਂਦੇ, ਉੱਥੇ ਤਾਂ ਕੇਵਲ ਪੁੱਛਿਆ ਜਾਂਦਾ ਦੱਸ ਨਾਮ ਕਿੰਨਾ ਜਪਿਆ। ਆਓ ਘੱਟ ਰੁੱਧੇ ਰਾਹ, ਭਾਈ ਇਸ ਪ੍ਰਕਾਰ ਉਹਤੇ ਬਹੁਤੇ ਦੁਖੀ ਹੁੰਦੇ ਨੇ, ਬਹਾਨਿਆਂ ਦੇ ਰਾਹ ਸਾਰੇ ਰੋਕ ਲਏ ਜਾਂਦੇ ਹਨ। ਤੇ ਜਦੋਂ ਸਾਧ ਸੰਗਤ ਜੀ ਟ੍ਰੈਫਿਕ ਹੋਵੇ, ਸੜਕ 'ਤੇ ਰਾਹ ਨਾ ਮਿਲੇ, ਫਿਰ ਉਦੋਂ ਛੋਟੀਆਂ ਗਲੀਆਂ ਰਾਹੀਂ ਲੰਘ ਜਾਈਦਾ ਨਾ, ਆਪਣੇ ਮਾਰਗ 'ਤੇ ਚੱਲ ਪਈਦਾ। ਪਰ ਪਰਮੇਸ਼ਰ ਜੀ ਦੇ ਦਰ 'ਤੇ ਸਾਧ ਸੰਗਤ ਜੀ ਲੇਖਾ ਲੈਣ ਵੇਲੇ ਜਦੋਂ ਰਾਹ ਰੋਕਿਆ ਜਾਂਦਾ ਨਾ, ਫਿਰ ਗਲੀਆਂ ਵੀ ਰੋਕ ਲਈਆਂ ਜਾਂਦੀਆਂ। ਉੱਥੇ ਕੋਈ ਗਲੀ ਨਹੀਂ ਲੱਭਦੀ, ਕੋਈ ਪੱਗ ਡੰਡੀ ਨਹੀਂ ਲੱਭਦੀ, ਕੋਈ ਪਿਹਾ ਪਹੀ ਨਹੀਂ ਲੱਭਦੀ, ਇੱਧਰ ਦੀ ਬਹਾਨਾ ਮਾਰ ਕੇ ਛੁੱਟ ਜਾਈਏ, ਨਿਕਲ ਜਾਈਏ, ਰਾਹ ਰੋਕੇ ਜਾਂਦੇ ਨੇ। ਉੱਥੇ ਇਸ ਪ੍ਰਕਾਰ ਸਾਰੇ ਰਸਤੇ ਬੰਦ ਹੋ ਜਾਂਦੇ ਨੇ, ਗਲੀਆਂ ਵੀ ਰੋਕ ਲਈਆਂ ਜਾਂਦੀਆਂ, ਬਹਾਨੇਬਾਜ਼ੀਆਂ ਨਹੀਂ
1: ਚੱਲਦੀਆਂ।
0: ਮਹਾਰਾਜ ਫਿਰ ਬਖਸ਼ੇ ਕਿਹੜੇ ਜਾਂਦੇ ਨੇ? ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਜਿੰਨਾ ਸੰਤੋਖੀਆਂ ਨੇ ਗੁਰ ਸ਼ਬਦ ਦੀ ਕਮਾਈ ਕੀਤੀ ਏ ਨਾ, ਉਹ ਬਖਸ਼ੇ ਜਾਂਦੇ ਨੇ। ਸੱਚੇ ਵੇਹ ਪ੍ਰਵਾਹ ਪਰਮੇਸ਼ਰ ਜੀ ਤਿੰਨਾਂ ਨੂੰ ਬਖਸ਼ ਲੈਂਦੇ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਸਤਿਗੁਰੂ ਜੀ ਬਚਨ ਕਰਦੇ ਨੇ, ਕਥਨ ਕਰਦੇ ਨੇ ਭਾਈ, ਜਿਹੜੇ ਵਾਹਿਗੁਰੂ ਜੀ ਅਤਿਅੰਤ ਗਹਿਰ ਨੇ, ਗੰਭੀਰ ਨਿਰਹਲ ਨੇ, ਡੂੰਘੇ ਨੇ, ਅਥਾਹ ਜਿਸ ਦਾ ਅੰਤ ਨਹੀਂ ਪਾਇਆ ਜਾਂਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਇੱਥੇ ਹਾਥ ਦਾ ਅਰਥ ਥਾਹ ਹੈ, ਕਿਸੇ ਦੀ ਥਾਹ ਨਹੀਂ ਲੱਭੀ ਜਾਂਦੀ। ਇਸੇ ਪ੍ਰਕਾਰ ਥਾਹ ਤੇ ਹਾਥ ਦੋਵੇਂ ਸ਼ਬਦ ਆ ਗਏ, ਜਿਸ ਦੀ ਥਾਹ ਨਹੀਂ ਪਾਈ ਜਾਂਦੀ ਤੇ ਹਾਥ ਨਾ ਲੱਭਈ। ਐਸੇ ਪਰਮੇਸ਼ਰ ਜੀ ਕਿਸੇ ਦੇ ਹੱਥੇ ਨਹੀਂ ਚੜੇ ਹੋਏ, ਕਿਸੇ ਦੇ ਵਸ ਵਿੱਚ ਨਹੀਂ ਕਿ ਫਰਮਾਇਸ਼ ਪਾ ਕਰਕੇ ਲੇਖੇ ਤੋਂ ਛੁੱਟ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਐਸੇ ਜਿਹੜੇ ਪਰਮੇਸ਼ਰ ਜੀ ਨੇ ਅੰਮ੍ਰਿਤ ਨਾਮ ਗੁਰੂ ਉਪਦੇਸ਼ ਦੁਆਰਾ ਪ੍ਰਾਪਤ ਹੁੰਦੇ ਨੇ, ਹੋਰ ਕਿਸੇ ਯਤਨ ਦੇ ਨਾਲ ਹੱਥੇ ਨਹੀਂ ਚੜਦੇ, ਪ੍ਰਾਪਤ ਨਹੀਂ ਹੁੰਦੇ। ਤੇ ਜਿਹੜੇ ਮੋਹ ਦੇ ਮੋਹੇ ਹੋਏ ਜੀਵ ਨੇ, ਉਹ ਮੂੰਹ ਦੇ ਉੱਪਰ ਚੋਟਾਂ ਹੀ ਚੋਟਾਂ, ਸੱਟਾਂ ਹੀ ਸੱਟਾਂ ਖਾਂਦੇ ਹਨ। ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕੀਤੇ ਤੋਂ ਬਿਨਾਂ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਕੋਈ ਵੀ ਨਹੀਂ ਛੁੱਟਦਾ ਹੈ, ਸਾਰੇ ਬੰਨ ਲਏ ਜਾਂਦੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਦਰਗਾਹ ਦੇ ਹਾਲ ਜਦੋਂ ਸੁਣਦੇ ਹਾਂ ਹਿਰਦਾ ਕੰਬ ਜਾਂਦਾ ਹੈ, ਮਨ ਡਰ ਜਾਂਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਘਬਰਾਹਟ ਹੋਣ ਲੱਗਦੀ ਏ। ਕਿਰਪਾ ਕਰਕੇ ਐਸੀ ਸਿੱਖਿਆ ਦੇਵੋ ਜਿਸ ਦੇ ਨਾਲ ਮਹਾਰਾਜ ਇਹਨਾਂ ਲੇਖਿਆਂ ਤੋਂ ਛੁੱਟ ਜਾਈਏ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਪਤ ਸੇਤੀ ਕਰ ਜਾਹੋ। ਪਤ ਦੇ ਨਾਲ, ਪ੍ਰਤਿਸ਼ਠਾ ਦੇ ਨਾਲ, ਮਾਣ ਦੇ ਨਾਲ, ਵਡਿਆਈ ਦੇ ਨਾਲ, ਸੋਭਾ ਦੇ ਨਾਲ, ਇੱਜ਼ਤ ਦੇ ਨਾਲ ਵਾਹਿਗੁਰੂ ਜੀ ਦੇ ਘਰ ਸੱਚਖੰਡ ਦੇ ਵਿੱਚ ਜਾਣਾ ਕਰੋਗੇ। ਜੇਕਰ ਮੁਖ ਦੇ ਵਿੱਚੋਂ ਨਾਮ ਨੂੰ ਜਪਣਾ ਕਰੋ, ਹਰ ਵੇਲੇ ਜਪਦੇ ਰਹੋ, ਸਤਨਾਮ
1: ਸ੍ਰੀ ਵਾਹਿਗੁਰੂ,
0: ਸਤਨਾਮ ਅੰਮ੍ਰਿਤ ਨਾਮ ਦਾ ਵਖਿਆਨ ਕਰਦੇ ਰਹੀਏ, ਫਿਰ ਇੱਜ਼ਤ ਮਾਨ ਪ੍ਰਤਿਸ਼ਠਾ ਦੇ ਨਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਜਲੇ ਮੁਖ ਲੈ ਕਰਕੇ ਵਾਹਿਗੁਰੂ ਜੀ ਦੇ ਦਰ ਤੇ ਜਾਈਦਾ ਹੈ ਜੀਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ, ਭਰੋਸਾ ਰੱਖੇ ਵਾਹਿਗੁਰੂ ਜੀ ਤੇ। ਜਿਹੜੇ ਹੁਕਮੀ ਪਰਮੇਸ਼ਰ ਜੀ ਨੇ ਨਾ, ਸਾਹ ਸਵਾਸ ਵੀ ਉਹੀ ਉਹੀ ਦਿੰਦੇ ਨੇ। ਮਤਾ ਕੋਈ ਜਾਣੇ ਮੈਂ ਸਾਹ ਲੈ ਰਿਹਾ, ਪਰਮੇਸ਼ਰ ਜੀ ਦੇ ਰਹੇ ਨੇ। ਜਦੋਂ ਪਰਮੇਸ਼ਰ ਜੀ ਸਾਹ ਨਹੀਂ ਨਾ ਦਿੰਦੇ, ਫਿਰ ਜੀਵ ਯਤਨ ਕਰ ਲਏ, ਆਕਸੀਜਨ ਲੱਗੀ ਰਹਿ ਜਾਂਦੀ ਏ, ਡਾਕਟਰ ਛਾਤੀਆਂ ਨੂੰ ਦਬਾਉਂਦੇ ਹੀ ਰਹਿ ਜਾਂਦੇ ਨੇ, ਮੂੰਹ ਤੇ ਮੂੰਹ ਰੱਖ ਕੇ ਆਪਣੇ ਸਾਹ ਦੇ ਨਾਲ ਨਕਲੀ ਸਾਹ ਦਿੰਦੇ ਹੀ ਰਹਿ ਜਾਂਦੇ ਨੇ, ਫਿਰ ਨਹੀਂ ਸਾਹ ਆਉਂਦਾ ਜਦੋਂ ਪਰਮੇਸ਼ਰ ਜੀ ਸਾਹ ਬੰਦ ਕਰ ਦਿੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਸਾਹਾਂ ਦੇ ਦਾਤੇ ਪਰਮੇਸ਼ਰ ਜੀ ਨੇ, ਗਿਰਾਹ ਘਰ ਦੇਣ ਵਾਲੇ ਵੀ ਪਰਮੇਸ਼ਰ ਜੀ ਨੇ। ਗਿਰਾਹ ਨਾਮ ਗਰਾਸ ਦਾ, ਗਰਾਸ ਨਾਮ ਬੁਰਕੀ ਦਾ, ਇਹ ਭੋਜਨ ਦੇਣ ਵਾਲੇ, ਮੁੱਖ ਚ ਗਰਾਹੀਆਂ ਬੁਰਕੀਆਂ ਦੇਣ ਵਾਲੇ, ਅੰਨ ਦੇਣ ਵਾਲੇ ਵੀ ਪਰਮੇਸ਼ਰ ਜੀ ਨੇ। ਇਸ ਪ੍ਰਕਾਰ ਭਾਈ ਸਤਿਗੁਰੂ ਜੀ ਦੇ ਦੁਆਰਾ ਜਾਣਿਆ ਜਾਂਦਾ ਹੁਕਮੀ ਸਾਹ ਗਿਰਾਹ ਦਿੰਦਾ ਜਾਣੀਐ। ਉਸ ਪਰਮੇਸ਼ਰ ਜੀ ਨੂੰ ਭੋਜਨ ਦਾ ਦਾਤਾ, ਸਵਾਸਾਂ ਦਾ ਦਾਤਾ, ਜੀਵਨ ਦਾ ਦਾਤਾ, ਸੁੱਖਾਂ ਦਾ ਦਾਤਾ ਜਾਣਨਾ ਕਰੀਏ ਤੇ ਉਸੇ ਦੀ ਬੰਦਗੀ ਕਰਨਾ ਕਰੀਏ। ਜਿਹੜੇ ਪਰਮੇਸ਼ਰ ਜੀ ਸਵਾਸ ਦੇ ਕੇ ਜ਼ਿੰਦਗੀ ਦਿੰਦੇ ਨੇ ਤੇ ਭੋਜਨ ਦੇ ਕਰਕੇ ਸਭਨਾਂ ਦੀ ਪ੍ਰਤ ਪਾਲਣਾ ਕਰਦੇ ਹਨ, ਤਿਸ ਦੇ ਨਾਮ ਨੂੰ ਜਪੀਏ, ਫਿਰ ਲੇਖਿਆਂ ਤੋਂ ਛੁੱਟ ਜਾਈਦਾ ਹੈ ਤੇ ਵਾਹਿਗੁਰੂ ਜੀ ਦੇ ਤਰ ਤੇ ਪਤ ਦੇ ਨਾਲ, ਪ੍ਰਤਿਸ਼ਠਾ ਦੇ ਨਾਲ, ਮਾਨ ਦੇ ਨਾਲ, ਵਡਿਆਈ ਦੇ ਨਾਲ, ਸੋਭਾ ਦੇ ਨਾਲ, ਇੱਜ਼ਤ ਦੇ ਨਾਲ ਜਾਈਦਾ, ਫਿਰ ਲੇਖਾ ਨਹੀਂ ਦੇਣਾ ਪੈਂਦਾ ਹੈ ਜੀ। ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸੰਦਾ। ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਪਾਵਨ ਗੁਰ ਸ਼ਬਦਾਂ ਦੀ ਰਚਨਾ ਕਰਦਿਆਂ ਹੋਇਆਂ, ਸੰਸਿਆ ਦੀ ਨਿਵਿਰਤੀ ਕਰਦਿਆਂ ਫਰਮਾ ਕਰਕੇ ਬਖਸ਼ਿਆ ਹੈ ਜੀ। ਪਾਵਨ ਗੁਰ ਉਪਦੇਸ਼ਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਗੁਰਚਰਨਾਂ ਵਿਖੇ ਅਰਜ਼ੋਈਆਂ ਕਰੀਏ, ਸਾਹਿਬ ਜੀ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਆਪਣੇ ਅੰਮ੍ਰਿਤ ਵਚਨ ਕਥਨ ਅਤੇ ਸਰਵਣ ਕਰਵਾਏ ਹਨ ਨਾ ਜੀ, ਕਿਰਪਾ ਕਰਕੇ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਸਿਮਰਨ ਭਜਨ, ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਸਤਿਗੁਰੂ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ

0: ਮਹਾਰਾਜ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿਖੇ ਸਿਨੇਬਰ ਬੇਨਤੀ ਕੀਤੀ ਜਾਂਦੀ ਹੈ ਕਿ ਪਹਿਲਾ ਪ੍ਰਕਾਸ਼ ਸੇਵਕ ਜਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮਿਤੀ 7/9/2026 ਤੋਂ ਮਿਤੀ 11/9/2026 ਤੱਕ ਕੀਰਤਨ ਸੋਹਲੇ ਦੀ ਚੌਂਕੀ ਉਪਰੰਤ ਕੀਤੇ ਜਾਣਗੇ। ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ, ਸਾਰੀਆਂ ਸੰਗਤਾਂ ਇਸ ਸਮਾਗਮ ਦੇ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖੇਨੀ ਮਨੇ ਦੇ ਮਨ ਸਤਿਗੁਰੂ ਨਿਤਾਂ ਦੇ ਤਾਲਣੇ ਉੱਠਿਆ ਦੀ ਉੱਠਣੇ ਆਸਰਿਆ ਦੇ ਆਸਰੇ ਗੁਰੂ ਗਰੀਬ ਨਿਵਾਸ ਜੀ ਆਪ ਜੀ ਦਾ ਜੁਰਜ ਕੀਰਤਨ ਕਰਦੇ ਹੋਏ ਆ ਸਬਦ ਵਟਾ ਜਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਲੋ ਸਬਦ ਵਟਾ ਜਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਭਨਾਂ ਦੇ ਲਿਖੇ ਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬੱਤ ਦਾ ਕਲਾ।

दरबार में त्रिदरबारा सचन सन अंकारा लक्ष्मी तुम दरबारा सब।

ਜੋਤ ਪ੍ਰਕਾਸ਼ੀ ਹੱਸ ਕੀਟ ਕੇ ਵਿੱਚ ਸਮਾਨਾ ਰਾਉ ਰੰਗ ਜੈ ਇਕ ਸਰਜਾਨਾ ਅਦਵੈ ਅਲਖ ਪੁਰਗ ਅਵਗਾਮੀ ਸਭ ਖਟ ਖਟ ਕੇ ਅੰਤਰ ਜਾਮੀ ਅਲਗ ਰੂਪ ਅਛੈ ਅਨਭੇਖਾ ਰਾਗ ਰੰਗ ਜਹ ਰੂਪ ਨਾ ਰੇਖਾ ਬਰਨ ਚੈਨ ਸਭ ਹੂ ਤੇ ਨਿਆਰਾ ਆਦ ਪੁਰਗ ਅਦਵੈ ਅਵਿਕਾਰਾ ਬਰਨ ਚੈਨ ਜੈ ਜਾਤ ਨ ਪਾਤਾ ਸਤਰੁ ਮਿੱਤਰ ਜਹ ਤਾਤ ਨ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਜਲ ਥਲ ਮਹੀਅਲ ਜਾਹੇ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸ਼ਰਨ ਜੈ ਬਸਤ ਭਵਾਨੀ ਬ੍ਰਹਮਾ ਬਿਸ਼ਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਤ ਖੇਲ ਰਚਾਇਓ ਬਹਰ ਆਪ ਹੀ ਬੀਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਧਰਵ ਜਛ ਰਚ ਸੁਭਚਾਰਾ ਭੂਤ ਭਵੇ ਕ ਭਵਾਨ ਕਹਾਣੀ ਘਟ ਘਟ ਕੇ

ਪੈਰਾ ਕਉ ਸੰਨਿਆਸ ਕਉ ਫਿਰਤ ਰੂਪ ਉਦਾਸ ਸਭ ਕਰਮ ਫੋਕਟ ਜਾਨ ਸਭ ਧਰਮ ਨਹਿ ਪਲਮਾਨ ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਤੋ ਪ੍ਰਸਾਦ ਲਗੁਨ ਨਰਾਜ ਛੰਦ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਬੇ ਹਰੀ ਇਹਾਂ ਹਰੀ ਉਹਾਂ ਹਰੀ ਜਮੀ ਹਰੀ ਜਮਾ ਹਰੀ ਅਲੇਖ ਹਰੀ ਅਭੇਗ ਹਰੀ ਅਦੋਖ ਹਰੀ ਅਦਵੈਖ ਹਰੀ ਅਕਾਲ ਹਰੀ ਅਪਾਲ ਹਰੀ ਅਛੇਦ ਹਰੀ ਅਭੇਦ ਹਰੀ ਅਜੰਤਰ ਹਰੀ ਅਮੰਤਰ ਹਰੀ ਸੋ ਤੇਜ ਹਰੀ ਅਤੰਤਰ ਹਰੀ ਅਜਾਤ ਹਰੀ ਅਪਾਤ ਹਰੀ ਅਮਿੱਤਰ ਹਰੀ ਅਮਾਤ ਹਰੀ ਅਰੋਗ ਹਰੀ ਅਸ਼ੋਕ ਹਰੀ ਅਭਰਮ ਹਰੀ ਅਕਰਮ ਹਰੀ ਅਜੈ ਹਰੀ ਅਭੈ ਹਰੀ ਅਭੇਦ ਹਰੀ ਅਛੇਦ ਹਰੀ ਅਖੰਡ ਹਰੀ ਅਭੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਭੇਵ ਹਰੀ ਅਜੇਵ ਹਰੀ ਅਛੇਵ ਹਰੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੂਈ ਥਲਸਤੂਈ ਨਦਿਸਤੂਈ ਨਦਸਤੂਹੀ ਬ੍ਰਿਛਸਤੂਈ ਪਤਸਤੂਈ ਛਿਤਸਤੂਈ ਉਰਧਸਤੂਹੀ ਭਜਸਵੰਗ ਭਜਸਵੰਗ ਰਟਸਵੰਗ ਠਟਸਵੰਗ ਜਿਮੀ ਤੂਹੀ ਜਮਾ ਤੂਹੀ ਮਕੀ ਤੂਹੀ ਮਕਾ ਤੂਹੀ ਅਭੂ ਤੂਹੀ ਅਭੈ ਤੂਹੀ ਅਛੂ ਤੂਹੀ ਅਛੈ ਤੂਹੀ ਜਤਸੂਹੀ ਬ੍ਰਤਸੂਹੀ ਗਤਸ

ਸੋ ਪ੍ਰਸਾਨ ਨਰਾਜ ਛੰਦ ਅਗੰਜ ਆਦ ਦੇਵ ਹੈ ਭੰਜ ਭੰਜ ਜਾਣੀਐ ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਫੇ ਫੇਵ ਨਾਥ ਹੈ ਸਮਾ ਸਿੱਧ ਬ੍ਰਿਤ ਦਾ ਸਦੀਵ ਸਰਬ ਸਾਧ ਹੈ ਅਨਾਥ ਨਾਥ ਨਾਥ ਹੈ ਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਤ ਦਾ ਅਨੂਪ ਰੂਪ ਸਰੂਪ ਹੈ ਅਛੇਦ ਤੇਜ ਮਾਨੀਐ ਸਦੀਵ ਸਿੱਧ ਸਿੱਧ ਪਰਤਾ ਪ੍ਰਤ ਜਾਣੀਐ ਨਾ ਰਾਗ ਰੰਗ ਰੂਪ ਹੈ ਨਾ ਰੋਗ ਰਾਗ ਰੇਗ ਹੈ ਅਜੋਗ ਦਾਗ ਤਕ ਹੈ ਅਭੂਤ ਭਰਮ ਫੇਕ ਹੈ ਨਾ ਤਾਤ ਮਾਤ ਜਾਤ ਹੈ ਨਾ ਪਾਤ ਚੇਹਨ ਵਰਨ ਹੈ ਅਦੇਗ ਅਸੇਗ ਫੇਕ ਹੈ ਸਦੀਵ ਵਿਸ਼ਵ ਭਰਨ ਹੈ ਵਿਸ਼ਵੰਬਰ ਵਿਸ਼ਨਾਥ ਹੈ ਵਿਸੇਗ ਵਿਸ਼ਵ ਭਰਨ ਹੈ ਜਿਮੀ ਜਮਾਨ ਕੇ ਵਿਖੈ ਸਦੀਵ ਕਰਮ ਭਰਮ ਹੈ ਅਦਵੈਗ ਹੈ ਅਫੇਕ ਹੈ ਅਲੇਕ ਨਾ ਜਾਣੀਐ ਸਦੀਵ ਸਰਵ ਠੌਰ ਮੈਂ ਵਿਸੇਗ ਅਨ ਮਾਨੀਐ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵਈ ਪੁਰਾਣ ਕੁਰਾਨ ਨੇਤ ਨੇਤ ਕੈ ਬਤਾਵਈ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਏ ਅਗੰਜਾਦ ਦੇਵ ਹੈ ਕਹੁ ਸੁ ਕੈਸ ਪਾਈਐ ਜਿਮੀ ਜਮਾਨ ਕੇ ਵਿਕੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ ਨਾ ਹਾਨ ਹੈ ਨਾ ਪਾਨ ਹੈ ਸਮਾਨ ਰੂਪ ਜਾਣੀਏ ਮਕੀ ਨੋ ਮਕਾਨ ਪ੍ਰਮਾਨ ਤੇਜ ਮਾਨੀਐ ਨਾ ਦੇਹ ਹੈ ਨਾ ਗੇਹ ਹੈ ਨਾ ਜਾਦ ਹੈ ਨਾ ਪਾਦ ਹੈ ਨਾ ਮੰਤਰ ਨਾ ਮਿੱਤਰ ਨਾ ਤਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਤ ਹੈ ਨਾ ਦੋਗ ਹੈ ਨਾ ਦਾਗ ਹੈ ਨਾ ਦੁਆਗ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰਾਉ ਹੈ ਨਾ ਰੰਗ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਗ ਹੈ ਨਾ ਸੰਗ ਹੈ ਨਾ ਜੱਜ ਹੈ ਨਾ ਗੰਦਰਵ ਹੈ ਨਾ ਨਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸ਼ਾਹ ਹੈ ਨਾ ਸ਼ਾਹ ਕੋ ਕੁਮਾਰ ਹੈ ਨਾ ਨੇਹ ਹੈ ਨਾ ਗੇਹ ਹੈ ਨਾ ਦੇਹ ਕੋ ਬਣਾਉ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਲ ਕੋ ਮਿਲਾਉ ਹੈ ਨਾ ਜੰਤਰ ਹੈ ਨਾ ਮੰਤਰ ਨਾ ਤੰਤਰ ਕੋ ਸਰੂਪ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੇਗ ਹੈ ਨਾ ਰੂਪ ਹੈ ਨਾ ਜੰਤਰ ਹੈ ਨਾ ਮੰਤਰ ਨਾ ਤੰਤਰ ਕੋ ਬਣਾਉ ਹੈ ਨਾ ਛਲ ਹੈ ਨਾ ਛਿਦਰ ਨਾ ਛਾਇਆ ਕੋ ਮਿਲਾਉ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੂਪ ਹੈ ਨਾ ਰੇਗ ਹੈ ਨਾ ਕਰਮ ਹੈ ਨਾ ਧਰਮ ਹੈ ਅਜਨਮ ਹੈ ਅਭੇਕ ਹੈ ਨਾ ਤਾਤ ਹੈ ਨਾ ਮਾਤ ਹੈ ਅਖਿਆਲ ਖੰਡ ਰੂਪ ਹੈ ਅਛੇਦ ਹੈ ਅਭੇਦ ਹੈ ਰੰਗ ਹੈ ਨਾ ਭੂਪ ਹੈ ਪਰੈ ਹੈ ਪਵਿੱਤਰ ਹੈ ਪੁਨੀਤ ਹੈ ਪੁਰਾਨ ਹੈ ਅਗੰਜ ਹੈ ਭੰਜ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨਾ ਰੋਗ ਹੈ ਨਾ ਸੋਗ ਹੈ ਨਾ ਭੇਦ ਹੈ ਨਾ ਭੰਡ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਧ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪ੍ਰਮਾਤ ਹੈ ਨਾ ਸੀਤ ਹੈ ਨਾ ਸੋਜ ਹੈ ਨਾ ਘਰਾਮ ਹੈ ਨਾ ਘਾਮ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਕ੍ਰੋਧ ਹੈ ਨਾ ਕਾਮ ਹੈ ਨਾ ਦੇਵ ਹੈ ਨਾ ਦੈਤ ਹੈ ਨਾ ਨਰ ਕੋ ਸਰੂਪ ਹੈ ਨਾ ਛਲ ਹੈ ਨਾ ਛਿਦਰ ਨਾ ਛਿਦਰ ਕੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦੁਆ ਕਹਿ ਨਾ ਫੇਕ ਹੈ ਨਾ ਦੂਈ ਹੈ ਨਾ ਦ੍ਰੋਹ ਹੈ ਨਾ ਕਾਲ ਹੈ ਨਾ ਬਿਆਲ ਬਾਲ ਹੈ ਸਦੀਵ ਦਿਆਲ ਰੂਪ ਹੈ ਅਗੰਜ ਹੈ ਅਭੰਜ ਹੈ ਭਰਮ ਹੈ ਅਭੂਤ ਹੈ ਅਛੇਦ ਛੇਦ ਹੈ ਸਦਾ ਗੰਜ ਗੰਜ ਗੰਜ ਹੈ ਅਭੂਤ ਅਵੇਗ ਹੈ ਬਲੀਆ ਰੂਪ ਰਾਗ ਰੰਗ ਹੈ ਨਾ ਦੁਆਗ ਹੈ ਨਾ ਵੇਗ ਹੈ ਨਾ ਕਾਮ ਕ੍ਰੋਧ ਕਰਮ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਚਿੱਤਰ ਚੈਨ ਵਰਨ ਹੈ ਬੇਅੰਤ ਹੈ ਅਨੰਤ ਹੈ ਅਨੰਤ ਏ ਜਾਣੀਆ ਭੂਮ ਵਿਜ ਹੈ ਸਦਾ ਛੇਦ ਤੇਜ ਮਾਨੀਐ ਨਾ ਆਦ ਹੈ ਨਾ ਵਿਆਦ ਹੈ ਅਗਾਦ ਰੂਪ ਲੇਖੀਆ ਦੋਗ ਤਾਗਤ ਹੈ ਅਛੇ ਪ੍ਰਤਾਪ ਪੇਖੀਐ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਉ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਜ ਸੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਮੋਹ ਕਾਰ ਹੈ ਨਾ ਆਦ ਹੈ ਨਾ ਗਾਦ ਹੈ ਨਾ ਵਿਆਦ ਕੋ ਵਿਚਾਰ ਹੈ ਨਾ ਰੰਗ ਰਾਗ ਰੂਪ ਹੈ ਨਾ ਰੂਪ ਰੇ ਕਰਾਰ ਹੈ ਨਾ ਹਾਉ ਹੈ ਨਾ ਭਾਉ ਹੈ ਨਾ ਦਾਉ ਕੋ ਪ੍ਰਕਾਰ ਹੈ ਗਜਾਧਪੀ ਨਰਾਧਪੀ ਕਰਨ ਸੇਵ ਹੈ ਸਦਾ ਸੀਤਾਧਪਤੀ ਤਪਸਪਤੀ ਬਨਸਪਤੀ ਜਪਸ ਸਦਾ ਅਗਸਤ ਆਦ ਜੇ ਬੜੇ ਤਪਸਪਤੀ ਵੀ ਸੇਖੀ ਹੈ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀ ਹੈ ਅਗਾਧ ਆ ਦੇਵ ਕੀ ਅਨਾਦ ਪਾਤ ਮਾਨੀ ਹੈ ਨਾ ਜਾਤ ਪਾਤ ਮੰਤਰ ਮਿੱਤਰ ਸਤਰੁ ਸਨੇ ਜਾਣੀ ਹੈ ਸਦੀਵ ਸਰਵ ਲੋਕ ਕੇ ਕਿਰਪਾਲ ਖਿਆਲ ਮੈਂ ਰਹਿ ਤੁਰੰਤ ਦਰੋਹ ਦੇਖ ਕੇ ਅਨੰਦ ਫਾਨ ਸੋਧ ਹੈ ਤੋ ਪ੍ਰਸਾਦ ਰੂਆਮਲ ਛੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਵਿਹੀਨ ਆਦਨਾਦ ਅਗਾਧ ਪ੍ਰਗ ਸੋ ਧਰਮ ਕਰਮ ਪ੍ਰਵੀਨ ਜੰਤਰ ਮੰਤਰ ਨਾ ਤੰਤਰ ਜਾਗੋ ਆਦ ਪ੍ਰਗ ਅਪਾਰ ਹਸ ਕੀੜ ਵਿਖੇ ਵਸੇ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾ ਜਾਗੋ ਮੰਤਰ ਮਾਤ ਨਾ ਮਿੱਤਰ ਸਰਵ ਠੌਰ ਵਿਖੇ ਰਮਿਓ ਜੈ ਚੱਕਰ ਚੈਨ ਨਾ ਚਿੱਤਰ ਆਦੇ ਉਦਾਰ ਮੁਰਦ ਅਗਾਰ ਨਾਦ ਅਨੰਤ ਆਦੰਤ ਨਾ ਜਾਣੀਆ ਵਿਖਾ ਦੇਵ ਤੁਰੰਤ ਦੇਵ ਹਿਵ ਨਾ ਜਾਣਹੀ ਜੇ ਮਰਮ ਵੇਦ ਕਤੇਬ ਸਨਕਉ ਸਨਕੇਸ਼ ਨੰਦਨ ਪਾਵਈ ਨਾ ਹਸੇਬ ਜਜ ਕਿੰਨਰ ਮਚ ਮਾਨਦ ਮੁਰਗ ਉਰਗ ਪਾਰ ਨੇਤ ਨੇਤ ਪੁਕਾਰਹੀ ਸੀ ਸਕਰ

ਸਨਾਮ ਸਾਸ ਪਾਨਾ ਨੇਤ ਪੂਰਨ ਹੋਤ ਸੋ ਸੋਧ ਹਟੈ ਸੁਭੈ ਸੁਰ ਵਿਰੋਧ ਦਾਨੋ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਭ ਪੜਤ ਪੜਤ ਹਕੇ ਮਹਾਗਵ ਗਣਤ ਗਾੜ ਅਨੰਤ ਹਾਰ ਹਾਰ ਕਹਿਓ ਸਭੋ ਮਿਲ ਨਾਮ ਨਾਮ ਦੁਰੰਤ ਬੇਦ ਭੇਦ ਨਾ ਪਾਇਓ ਲਖਿਓ ਨਾ ਸੇਵ ਕਤੇਵ ਦੇਵ ਦਾਨੋ ਮੂੜ ਜੇ ਮਾਨੋ ਜਛ ਨਾ ਜਾਣੈ ਜੇ ਭੂਤ ਭਗਵਾਨ ਭੂਪਤ ਆਦ ਨਾਦ ਨਾਥ ਅਗਨ ਵਾ ਜਲੇ ਥਲੇ ਮੈਂ ਸਰਬ ਠੌਰ ਨਿਵਾਸ ਦੇ ਗੇ ਨਾ ਨੇ ਸਨੇ ਅਭੇ ਨਾ ਜਜੀਤ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਕਰ ਹਰਤਾ ਸਰਬ ਦਿਆਲ ਅਨਭੇਕ ਚੱਕਰ ਚੇਨਾ ਬਰਨ ਜਾਗੋ ਜਾਤ ਪਾਤ ਨਾ ਭੇਕ ਰੂਪ ਰੇਖ ਨਾ ਰੰਗ ਜਾਗੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਹੈ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਦ ਦਿਆਲ ਸਵਾਮੀ ਆਦੇਵ ਪਾਲ ਦੀਨ ਬੰਦ ਪ੍ਰਵੀਨ ਸ੍ਰੀਪਾ ਸਰਬ ਕੋ ਕਰਤਾਰ ਬਰਨ ਚੇਨਾ ਚੱਕਰ ਜਾਗੋ ਚੱਕਰ ਚੇਨਾ ਕਾਰ ਜਾਤ ਪਾਤ ਨਾ ਗੋਤਰ ਗਾਤਾ ਰੂਪ ਰੇਖ ਨਾ ਭਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੋਗੋ ਭਰਨ ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਅਰਤਾ ਸ੍ਰੇਟ ਕਰਤਾ ਜਗਤ ਮੈ ਜੈ ਗਾਥ ਭੂਤ ਭਵਿਕ ਭਵਾਨ ਪ੍ਰਮਾਨ ਦੇਵ ਅਗੰਜ ਆਦ ਅੰਤ ਨਾ ਸ੍ਰੀਪਦ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜੇ ਦੱਕੀਨ ਤੌਨ ਪਸਾਰ ਆ ਦੇਵ ਦੇਵ ਗੰਧਰਵ ਕਿੰਨਰ ਮਜ ਕਜ ਅਪਾਰ ਭੂਮ ਕਾ ਜਲੇ ਥਲੇ ਮੈਂ ਮਾਨੀਏ ਜੈ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰੇਟ ਹਰਤਾ ਕਾ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰੁ ਖਾਲਕ ਦੀਨ ਦਿਆਲ ਮੁਕੰਦ ਅਘਾਉ ਡੰਡਨ ਦੁਸ਼ਟ ਖੰਡਨ ਕਾਲ ਹੁਕੇ ਕਾਲ ਦੁਸ਼ਟ ਹਰਨ ਪੁਸ਼ਟ ਕਰਨ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਰਭਾਮ ਸਰਬ ਹੁਕਤਾ ਸਰਬ ਯੁਕਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮ੍ਰਿਤਨ ਸਰਬ ਸ਼ਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸ਼ਵ ਹਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦੇਵ ਅਖੰਡ ਭੂਮਿਕਾ ਜਲੇ ਥਲੇ ਮੈਂ ਜਪ ਜਾਮ ਮੰਡ ਸ੍ਰੇਸ਼ ਚਾਰ ਵਿਚਾਰ ਜਿਤੇ ਜਾਣੀਏ ਸਭ ਵਿਚਾਰ ਆਦੇਵ ਅਪਾਰ ਸ੍ਰੀਪਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪੇਂਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਫੇਵ ਨਾ ਪਾਵਈ ਸਿਰ ਉਦਰੋ ਮੁਖ ਚਾਰ ਕੋਟ ਇੰਦਰ ਉਪਿੰਦਰ ਵਿਆਹ ਸਨਤ ਸਨਤ ਕੁਮਾਰ ਗਾਏ ਗਾਏ ਥਕੇ ਸਭੈ ਗੁਣ ਚਕਰਤ ਫੇ ਮੁਖਚਾਰ ਆਦ ਅੰਤ ਨ ਮਤ ਜਾਗੋ ਭੂਤ ਭਗਵਾਨ ਸਤ ਦੁਆਬਰ ਤਿਤਿਆ ਕਲਯੁਗ ਛਤਰ ਕਾਲ ਪ੍ਰਧਾਨ ਧਿਆਏ ਧਿਆਏ ਥਕੇ ਮਹਾਮੁਨ ਗਾਏ ਗੰਧਰਵ ਅਪਾਰ ਹਾਰ ਹਾਰ ਥਕੇ ਸਭੈ ਨਹੀਂ ਪਾਈਐ ਤੈ ਪਾਰ ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਅਨੰਤ ਧਿਆਏ ਧਿਆਏ ਥਕੇ ਸਭੈ ਕਰ ਕੋਟ ਕਸ਼ਟ ਤੁਰੰਤ ਗਾਏ ਗਾਏ ਥਕੇ ਗੰਧਰਵ ਨਾਚ ਪੱਚਰ ਅਪਾਰ ਸੋ ਸੋ ਥਕੇ ਮਾ

वेद पुराण कतेब कुरान सेव तके कर हाथ न आए पूरन प्रेम प्रभाव बिना पद सिंह के श्री पद मापद पाए आद अनंत अकाद अद्वेक सो भूत भवेक भवान अभय है अंत विहीन नातम अदाग अदोग अछेद्र अक्षय है लोगन के करता हरता जल में थल में भरता प्रभ है दीन दयाल दया कर श्रीपद सुंदर श्री पद ए है काम ना क्रोध ना लोभ ना मोह ना रोग ना शोक ना भोग ना भय है देव ही सने सबोतन नेह विरक्त गह अक्षय है जान को दे अजान को दे जमीन को दे जमान को दे है काहे को डोलत है तुमरे शुद्ध सुंदर श्री पद्मापद ले है रोगंते अरसोगंते जल जोगंते बह भांत बचावे शत्रु अनेक चलाव दहु तहु तनेक न लागन पावे राखत है अपनो कर दह कर पाप समूह न भेटन पावे और की बात कहाँ का तो सौ सौ पेट ही के पट बीज बचावे जज भुजंग सो दानव देव अभे तुम्हें सब ही कर ध्यावे भूम का पताल रसा दल जज भुजंग सब सिर न्यावे पाए सके नी पार प्रवाह को नेत ही नेत वेद बतावे खोज सके सब ही कुजिया सुर हार परे हर हाथ न आवे नारद से चतर आनंद से रूम नारी से सब हूँ मिल गायो भेद गदेव ना भेद लगे उस हार परे हर हाथ न आयो पाए सके नहीं पारु मापत सिद्ध सनात सनातन ध्यायो ध्यान धरो तह को मन में जह को मितो सब जग छायो वेद पुराण कतेब कुरान भेद निरपान सब बजहारे भेद न पाए सके अन भेद को खेदत है अन छेद पुकारे राग ना रूप ना रेख ना रंग ना साग ना सोग ना संग तिहारे आद अनाद अगाद अभेग अदभेग जप तिन कुलतारे तीरथ कोट किए स्नान दिए व दान महाव्रत धारे देश प्रयोग कर भेद तपोधन के धरे ना मिले हर प्यारे आसन कोट करे अष्टांग धरे व न्यास करे मुकारे दीन दयाल काल भजे बिन अंत को अंत के धाम सिधारे तो प्रसाद कबित अत्र के चलैया छेत छत्र के धरैया छत्र धारी के छलैया मा सतरन के साल हैं दान के दिवैया मा हमान के बढ़ैया औसान के दिवैया कटैया जम जाल हैं जोद के जितैया वृद्ध के मिटैया मा बुद्ध के दिवैया मा मान हुके मान हैं ज्ञान हुके गाता मा बुद्धता के दाता देव काल हुके काल मा काल हुके काल हैं पूर्वी न पार पावे हिंगला हिमालय धावे गोर कर तेजी को नगावे तेरे नाम है जोगी जो साधे पौन साधना कि देख बाधे अरब के अरबी अराधे तेरे नाम है फरागे फिरे दीवाने करंदारी कुरेसी जान पश्चम के पश्चिमी पछाने निज काम है मरहटा मंगेले तेरी मानसो तपस्या करे जड़वे तिलंगी पहचाने धर्म धाम है बंग के बंगाली फेर हंग के फिरंगा वाली दिल्ली के दिल वाली तेरी आज्ञा में चलते हैं रो के रोहिले मांग देश के मंगेले पीर बंग सी बुंदेले पापुंज को मलत है गोखा गुन गावे चीन मचीन के शीश नियावे तिब्बती ध्याय दो देह को दलत है जिन्हें तो हे ध्यायो तिन्हें पूरन प्रताप पायो सर्व धन धाम फल फूल सो फलत है देव देवतान को सुरे दानवान को महत गंग दान को अभेद कहियत है रंग में रंगीन राग रूप में प्रवीण और काउ पे अधीन साध अधीन कहियत है पाइये अपार तेज पुंज में अपार सर विद्या के उदारे अपार कहियत है हाथी की पुकार पल पाछे पहुंचत है चींटी की चिंगार पहले ही सुनियत है केते इंद्र द्वार केते ब्रह्मा मुखार केते कृष्ण अवतार केते राम कहियत है केते सस राशि केते सूरज प्रकाशी केते मुंडे अवदासी जो द्वार दहियत है केते महादीन के ते ब्यासे प्रवीण के ते कुमेर कुलीन के ते जज कहियत है करते हैं विचार पैना पूरन को पावे पारता ही ते अपार निराधार लहियत है पूरन अवतार निराधार रहना परावार पाइये न पार पे अपार के बखानिये अद्वै अविनाशी परन पूरन प्रकाशी मा रूपों के राशि है नासी कह के मानिए जंत रहूं ना जात जाकी बाप हूं ना माय ताकि पूरन प्रभागी सो छटा के न मानिए तेज हूं को तंत्र है के राशि को जंत्र है के मोहिनी को मंत्र है निजंत्र कह के जानिए तेज हूं को तर है के राशि को सर है के शुद्धता को घर है के शुद्धता की सार है कामना की खान है के साधना की शान है के वृक्ता की बान है के बुद्ध को उदार है सुंदर स्वरूप है के भूपन को भूप है के रूप को रूप है कुमत को प्रहार है
ਜਿਨਨ ਕੋ ਦਾਤਾ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਚਕ ਹੈ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਵਿਬੁੱਧ ਹੈ ਕੇ ਕ੍ਰੋਧ ਕੋ ਅਭੂਤ ਹੈ ਕੇ ਅਛੇ ਅਵਿਨਾਸ਼ੀ ਹੈ ਕਾਮ ਕੋ ਗੁਨਿੰਦਾ ਹੈ ਕੇ ਖੁਬੀ ਕੋ ਦਿਹਿੰਦਾ ਗਨੀ ਮਨ ਗਰਿੰਦਾ ਕੇ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂ ਕੇ ਕਾਲ ਹੈ ਕੇ ਸਤਰਨ ਕੇ ਸਾਲ ਕੇ ਮਿਤਰਨ ਕੋ ਭੋਗਤ ਹੈ ਵ੍ਰਿਧਤਾ ਕੀ ਵਾਸੀ ਹੈ ਜੋਗ ਹੂ ਕੋ ਜੰਤਰ ਹੈ ਕੇ ਤੇਜ ਹੂ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸ਼ੁੱਧਤਾ ਕੋ ਵਾਸ ਹੈ ਕੇ ਬੁੱਧ ਹੂ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕੇ ਸ਼ੁੱਧਤਾ ਕੋ ਸਰ ਹੈ ਜਾਨ ਕੋ ਬਚਾਏ ਮਾਨ ਕੋ ਦਿਵਈਆ ਜਮ ਜਾਲ ਕੋ ਕਟੇ ਕਾਮਨਾ ਕਰ ਹੈ ਤੇਜ ਕੋ ਪ੍ਰਚੰਡ ਅਖੰਡ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕੇ ਇਸਤਰੀ ਹੈ ਨਾ ਨਰ ਹੈ ਵਿਸ਼ਵ ਕੋ ਭਰਨ ਕੇ ਆਪਦਾ ਕੋ ਹਰਨ ਕੇ ਸੁਖ ਕੋ ਕਰਨ ਕੇ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰਾ ਬਾਰ ਹੂ ਕੋ ਪਾਰ ਜਾਓ ਕੀ ਜਦ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗਲਾ ਹਿਮਾਲਯ ਗਾਵੇ ਹਬਸੀ ਹਲਬੀ ਧਿਆਵੇ ਪੂਰਬੀ ਨਾ ਪਾਰ ਪਾਵੇ ਆਸਾ ਦੇ ਅਨਾਸ ਹੈ ਦੇਵਨ ਕੋ ਦੇਵ ਮਾ ਦੇਵ ਹੂ ਕੋ ਦੇਵ ਹੈ ਨਿਰੰਜਨ ਅਭੇਵ ਨਾ ਦਦਵੇ ਅਵਿਨਾਸੀ ਹੈ ਅੰਜਨ ਬਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਕਟਿਆ ਜਮ ਜਾਲ ਕੇ ਦੇਵਨ ਕੇ ਦੇਵ ਮਾ ਦੇਵ ਹੂ ਕੇ ਦੇਵ ਨਾਦ ਭੂਮ ਕੇ ਭੁਜਈਆ ਮਹਾ ਮਹਿਆ ਬਾ ਬਾਲ ਕੇ ਰਾਜਨ ਕੇ ਰਾਜਾ ਮਾ ਸਾਜ ਹੂ ਕੇ ਸਜਾ ਮਾ ਜੋਗ ਹੂ ਕੋ ਜੋਗ ਧਰਿਆ ਦ੍ਰੁਮ ਛਾਲ ਕੇ ਕਾਮਨਾ ਕਰ ਹੈ ਕੇ ਬੁੱਧਤਾ ਕੋ ਹਰੇ ਕੇ ਸ਼ੁੱਧਤਾ ਕੀ ਸਾਧੀ ਕੇ ਕਾਲ ਹੈ ਕੁਚਾਲ ਕੇ ਸ਼ੀਰ ਕੈਸੀ ਸ਼ੀਰਾਵਤ ਛਾਸ ਕੈਸੀ ਛਤਰਾ ਨੇਰ ਛੱਪਾ ਕੈਸੀ ਛਬ ਕਾਲਿੰਦਰੀ ਕੇ ਕੂਲ ਕੇ ਹੰਸਨੀ ਸੀ ਸਿਹਾਰੋ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਾਲੀ ਸਾਧੋ ਸਿੰਧ ਰੂਲ ਕੇ ਪਰਾ ਸੀ ਪਲਾਉ ਗੁਰ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾ ਗੜ ਕੀ ਰਤੀ ਹਾਰੀ ਰਹੀ ਮਾਲਤੀ ਸੀ ਫੁੱਲ ਕੇ ਫਟਕ ਸੀ ਕਲਾਸ ਕਮਾਉ ਗੜ ਕਾਂਸੀਪੁਰ ਸੀ ਸਾਸੀ ਸੁਰੰਗਾਬਾਦ ਨੀ ਕੇ ਸੋਈ ਅਤ ਹੈ ਹਿਮਾ ਸੀ ਹਿਮਾਲਯ ਹਰਾਬ ਸੀ ਹੱਲਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀ ਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾਗੀਰ ਚਾਂਦੀ ਸੀ ਚਾਂਦਾਗੜ ਜੋਨ ਜੋਹੀ ਅਤ ਹੈ ਗੰਗਾ ਸਮ ਗੰਗ ਥਾਰ ਵਿਕਾਂਤ ਸੀ ਬਿਲੰਦਾਬਾਦ ਕੀ ਰਾਤੀ ਹਾਰੀ ਕੀ ਉਜਾਰੀ ਸੋਹੀ ਅਤ ਹੈ ਫਰਾਸੀ ਫੇਰੰਗੀ ਫਰਾਸੀ ਸਕੇ ਦੋਰੰਗੀ ਮਕਰਾਨ ਕੇ ਮਿਰਦੰਗੀ ਤੇਰੇ ਗੀਤ ਗਾਈ ਅਤ ਹੈ ਬਖਰੀ ਗੰਧਾਰੀ ਗੋਰ ਗਖਰੀ ਗੜਦੇ ਦਾ ਚਾਰੀ ਪਾਨ ਕੇ ਆਹਾਰੀ ਤੇਰੋ ਨਾਮ ਧਿਆਈ ਅਤ ਹੈ ਪੂਰਬ ਪਲਾਉ ਕਾਮ ਰੂਪਾ ਕਮਾਉ ਸਰਬ ਠੌਰ ਮੈਂ ਬਿਰਾਜੇ ਜਹਾਂ ਜਹਾਂ ਜਾਈ ਅਤ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾ ਕੀਰਤਿ ਹਾਰੀ ਕੋ ਨਾ ਪਾਰ ਪਾਈ ਅਤ ਹੈ ਥੋ ਪ੍ਰਸਾਦ ਪਾਦੜੀ ਛੰਦ ਅਦਵੈ ਅਨਾਸ ਆਸਨ ਡੋਲ ਅਦਵੈ ਆਨੰਦ ਉਪਮਾ ਤੋਲ ਅੱਛਾ ਸਰਵ ਅਭਿਆਗਤ ਨਾ ਜਾਨ ਬਾਉ ਸਰਵਾ ਪ੍ਰਮਾਦ ਜਾ ਤਾ ਮਹੀ ਬੰਤਨ ਪ੍ਰਫੁੱਲ ਸੋਭਾ ਬਸਨ ਜਾ ਤਾ ਪ੍ਰਡੁੱਲ ਬਨ ਤਨ ਦੁਰੰਦ ਖਗ ਮ੍ਰਿਗ ਮਹਾਨ ਜਾ ਤਾ ਪ੍ਰਫੁੱਲ ਸੁੰਦਰ ਸੁਜਾਨ ਫੁੱਲ ਤੰਗ ਪ੍ਰਫੁੱਲ ਲਹਿਤ ਮੋਰ ਸਿਰ ਢੁਰੈ ਜਾਨ ਮਨ ਮਤ ਚੌਰ ਕੁਦਰਤ ਕਮਾਲ ਰਾਜਕ ਰਹੀਮ ਕਰਣਾ ਨਿਧਾਨ ਕਾਮਲ ਕਰੀਮ ਜਾ ਤਾ ਬਿਲੋਕ ਤਾ ਤਾ ਪ੍ਰਸੋ ਆ ਜਾਨ ਬਾਹ ਮਿਤੋਜ ਮੋਹ ਰੋਸੰ ਵਿਰਤ ਕਰਣਾ ਨਿਧਾਨ ਜਾ ਤਾ ਪ੍ਰਭੂ ਸੁੰਦਰ ਸੁਜਾਨ ਬੰਤਨ ਮਹੀਬ ਜਲ ਥਲ ਮਹਾਨ ਜਾ ਤਾ ਪ੍ਰਸੋ ਕਰਣਾ ਨਿਧਾਨ ਜਗ ਮਗਾ ਤੇਜ ਪੂਰਾ

ਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰਕਾਲ ਦੇਗ ਤੇਗ ਫਤਿਹ ਗੁਰਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

0: ਲੋਕਾਂ ਵਿੱਚ ਧਰਮ ਤੂੰ ਕਰਮੀ ਆਪੋ ਆਪਣੀ ਕਿੰਨੇ ਡੇਕੇ
1: ਜਿੰਨੀ ਨਾ ਮੁਤੀ ਆਇਆ ਗਏ ਮੁਸਕਤ ਕਾ ਨਾਨਕ ਤੇ ਮੁਖ।

ਸ਼੍ਰੀ ਨਾਨਕ ਪਦ ਪੰਕਜ ਬੰਦਨਾ

ਨਿਮਾਣਿਆ ਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ ਨੇ ਓਟਿਆ ਕੀ ਓਟ ਸਤਿਗੁਰੂ ਨੇ ਆਸਰਿਆ ਕੇ ਆਸਰੇ ਧਨ ਧਨ ਜੁਗਾ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਪਾਵਨ ਲੜੀਵਾਰ ਕਥਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਦੀ ਜੋ ਚੱਲ ਰਹੀ ਹੈ, ਇਹਦੇ ਜੋ ਮੰਗਲਾਚਾਰ ਜੋ ਹਨ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਮਰਿਆਦਾ ਮੁਤਾਬਕ ਜੋ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਮੰਗਲ ਕਰਨੇ ਕੀਤੇ, ਤਰ੍ਹਾਂ ਤਰ੍ਹਾਂ ਦੀਆਂ ਉਕਤੀਆਂ ਜੁਗਤੀਆਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਜਸ ਕੀਤਾ ਹੈ, ਗੁਰੂ ਮਹਾਰਾਜ ਜੀ ਦੀ ਕੀਰਤੀ ਕਰਨੀ ਕੀਤੀ ਹੈ, ਉਹ ਮੰਗਲਾਚਾਰ ਜੋ ਹੈ ਉਹਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕਵੀ ਰਾਜ ਜੀ ਹੁਣ ਮੰਗਲਾਚਾਰ ਕਰ ਰਹੇ ਹਨ। ਵੇਖਿਆ ਜਾਵੇ ਨਾ ਪਿਆਰਿਓ, ਇਹ ਜੋ ਵਿਸ਼ਾ ਜਿਹੜਾ ਹੈ, ਮੈਂ ਬੇਨਤੀ ਕਰਾਂ ਕਿ ਬਾਕੀ ਵੀ ਸਤਿਗੁਰੂ ਮਹਾਰਾਜ ਜੀ ਦੇ ਮੰਗਲਾਚਾਰ ਕਵੀ ਰਾਜ ਜੀ ਨੇ ਦੋ ਜਾਂ ਤਿੰਨ ਮੰਗਲਾਚਾਰ ਇੱਕ ਇੱਕ ਸਤਿਗੁਰੂ ਮਹਾਰਾਜ ਜੀ ਦੇ ਕਰਨੇ ਕੀਤੇ, ਲੇਕਿਨ ਇਹ ਇਹਨਾਂ ਮੰਗਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਮੰਗਲ ਜਿਹੜੇ ਹਨ ਉਹ ਸਾਹਿਬੇ ਕਮਾਲ ਸਰਬੰਸਦਾਨੀ ਸਤਿਗੁਰੂ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਬਹੁਤ ਜ਼ਿਆਦਾ ਮੰਗਲਾਚਾਰ ਕਵੀ ਰਾਜ ਜੀ ਨੇ ਕਰਨੇ ਕੀਤੇ ਹਨ। ਆਓ ਸਾਧ ਸੰਗਤ ਜੀ, ਕਵੀ ਰਾਜ ਜੀ ਨੇ ਜਿਸ ਤਰ੍ਹਾਂ ਮਹਾਰਾਜ ਜੀ ਦਾ ਮੰਗਲ ਗਾਣ ਕੀਤਾ ਹੈ, ਪਾਤਸ਼ਾਹ ਜੀ ਦਾ ਜਸ ਕੀਤਾ, ਭਾਵੇਂ ਉਹ ਜਸ ਕਰੀਏ ਜਾਂ ਜਸ ਨੂੰ ਸਰਵਣ ਕਰਨਾ ਕਰੀਏ, ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਉੱਤੇ ਦਰਜ ਕਰਵਾਉਂਦਿਆਂ

0: ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ ਮੰਗਲ ਕਰਦੇ ਹਨ। ਮਹਾਰਾਜ ਜੀ ਦੀ ਸ਼ੋਭਾ, ਮਹਾਰਾਜ ਜੀ ਦੇ ਵਸਤਰਾਂ ਦੀ, ਮਹਾਰਾਜ ਜੀ ਦੇ ਸਰੀਰ ਦੀ, ਤਨ ਦੀ ਸ਼ੋਭਾ ਕਵੀ ਰਾਜ ਜੀ ਨੇ ਕਰਨੀ ਕੀਤੀ ਹੈ ਅਤੇ ਉਚਾਰਨ ਕਰਦੇ ਹਨ ਕਿ ਕੱਟ ਸੋਂ ਪੱਟ ਤੇਗ ਨਿਖੰਗ ਕਸੇ। ਇਹਦਾ ਮਤਲਬ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ, ਕੱਟ ਦਾ ਮਤਲਬ ਹੁੰਦਾ ਲੱਕ, ਕਮਰ ਜਿਹਨੂੰ ਆਪਾਂ ਬੋਲਦੇ ਹਾਂ, ਕਮਰ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕਮਰ ਕਸਾ ਕਸਣਾ ਕੀਤਾ ਅਤੇ ਉਹੀ ਕਮਰ ਕਸੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਨਿਖੰਗ ਜਿਹੜਾ ਹੈ ਭਾਵ ਕਿ ਤਲਵਾਰ ਨੂੰ ਮਹਾਰਾਜ ਜੀ ਨੇ ਧਾਰਨ ਕਰਨਾ ਕੀਤਾ। ਜਿਸ ਤਰ੍ਹਾਂ ਕਿ ਪਿਆਰਿਓ ਕਿ ਜਦੋਂ ਆਪਾਂ ਤਲਵਾਰ ਧਾਰਨ ਕਰਦੇ ਹਾਂ, ਮੈਂ ਬੇਨਤੀ ਕਰਾਂ ਕਿ ਇੱਕ ਤਲਵਾਰ ਦਾ ਗਾਤਰਾ ਹੁੰਦਾ ਹੈ, ਉਹ ਗਾਤਰੇ ਦੇ ਵਿੱਚ ਸ੍ਰੀ ਸਾਹਿਬ ਜੋ ਹੈ ਉਹਨੂੰ ਆਪਾਂ ਧਾਰਨ ਕਰਦੇ ਹਾਂ, ਫਿਰ ਪਿਆਰਿਓ ਉਹਦੇ ਉੱਤੇ ਕਮਰ ਕੱਸਾ ਜਿਹੜਾ ਹੈ ਕਿ ਗਾਤਰਾ ਕਿੱਥੇ ਹਲੇ ਨਾ, ਇਸ ਤਰ੍ਹਾਂ ਉਹਨੂੰ ਕਮਰ ਕੱਸਾ ਆਪਾਂ ਕੱਸ ਕੇ ਬੰਨਦੇ ਹਾਂ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਲੱਕ ਦੇ ਨਾਲ ਕਮਰ ਕੱਸਾ ਕੀਤਾ ਅਤੇ ਉਹਦੇ ਵਿੱਚ ਮਹਾਰਾਜ ਜੀ ਨੇ ਵਧੀਆ ਬਹੁਤ ਤਿੱਖੀ ਤਲਵਾਰ ਜੋ ਹੈ ਉਹਨੂੰ ਧਾਰਨ ਕਰਨਾ ਕੀਤਾ। ਤੇ ਜਦੋਂ ਗੱਲਾਂ ਬਾਤਾਂ ਸਤਿਗੁਰੂ ਮਹਾਰਾਜ ਜੀ ਕਰਦੇ ਹਨ, ਜਦੋਂ ਪਾਤਸ਼ਾਹ ਜੀ ਮਹਾਰਾਜ ਮੁਸਕਰਾਉਂਦੇ ਹਨ, ਜਦੋਂ ਹਾਸ ਬਿਲਾਸ ਕਰਦੇ ਮਹਾਰਾਜ ਜੀ ਦੇ ਦੰਦ ਜਦੋਂ ਪ੍ਰਗਟ ਹੁੰਦੇ ਹਨ, ਦੰਦਾਂ ਦੇ ਦਰਸ਼ਨ ਕਰ ਆਪਾਂ ਨੂੰ ਜਦੋਂ ਪ੍ਰਾਪਤ ਹੁੰਦੇ ਤੇ ਉਹਦੀ ਸ਼ੋਭਾ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਦੰਦ ਜਿਹੜੇ ਹਨ ਉਹ ਦਮਕਾਂ ਮਾਰਦੇ ਹਨ ਸਤਿਗੁਰੂ ਮਹਾਰਾਜ ਜੀ ਦੇ, ਕਿਉਂਕਿ ਦੰਦਾਂ ਦੀ ਸ਼ੋਭਾ ਜਿਹੜੀ ਹੈ ਇਹ ਅੰਗ ਪ੍ਰਤੰਗ ਜਿਹੜਾ ਇਹਦੀ ਤਰ੍ਹਾਂ ਤਰ੍ਹਾਂ ਦੇ ਨਾਲ ਪਿਆਰੀ ਉਹ ਸ਼ੋਭਾ ਬਣਦੀ ਹੈ। ਦੰਦ ਜਿਹੜੇ ਹਨ, ਦੰਦਾਂ ਦੇ ਬਾਬਤ ਕਿਹਾ ਜਾਂਦਾ ਕਿ ਦੰਦਾਂ ਨੂੰ ਜਦੋਂ ਆਪਾਂ ਵਧੀਆ ਸਾਫ਼ ਕਰਦੇ ਹਾਂ, ਵਧੀਆ ਉਦੋਂ ਆਪਾਂ ਰੋਜ਼ ਦਾਤੂਨ ਕਰਦੇ ਹਾਂ ਅਤੇ ਰਹਿਤਨਾਮੇ ਦੇ ਵਿੱਚ ਵੀ ਬਚਨ ਆਉਂਦਾ ਕਿ ਦਾਤੁਨ ਨੀਤ ਨੀਤ ਕਰ ਨਾ ਦੁੱਖ ਪਾਵੈ ਲਾਲ ਜੀ, ਕਿ ਜਿਹੜੇ ਰੋਜ਼ ਨਿਤਾ ਪ੍ਰਤੀ ਜਿਹੜੇ ਹਨ ਦਾਤੂਨ ਕਰਦੇ ਸਵੇਰੇ ਸ਼ਾਮਾਂ ਨੂੰ, ਕਿਉਂਕਿ ਅੱਜ ਦਾਤੂਨ ਦੀ ਥਾਂ ਦੇ ਉੱਤੇ ਬ੍ਰੈਸ਼ ਆ ਗਿਆ, ਉਹਦੇ ਰਾਹੀਂ ਆਪਾਂ ਆਪਣਾ ਮੁੱਖ ਮਾਂਜਣਾ ਕਰਦੇ ਹਾਂ ਵਧੀਆ ਪਿਆਰੇ। ਉਹ ਜਦੋਂ ਆਪਾਂ ਦੰਦਾਂ ਦੀ ਸਫਾਈ ਕਰਦੇ ਉਹ ਦੰਦਾਂ ਦੇ ਵਿੱਚ ਚਮਕ ਬਣਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਜਦੋਂ ਮੁਸਕਰਾਉਂਦੇ ਹਨ, ਮਹਾਰਾਜ ਜੀ ਦੇ ਦੰਦ ਜਦੋਂ ਪ੍ਰਗਟ ਹੁੰਦੇ ਅਤੇ ਉਹਨਾਂ ਦੀ ਬੜੀ ਸ਼ੋਭਾ, ਉਹ ਦੰਦ ਜਿਹੜੇ ਜਿਸ ਤਰ੍ਹਾਂ ਮੋਤੀ ਚਮਕਦੇ, ਹੀਰੇ ਚਮਕਦੇ ਹਨ, ਇਸ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੰਦ ਜਿਹੜੇ ਹਨ ਉਹ ਬਹੁਤ ਚਮਕਾਰੇ ਮਾਰਦੇ। ਤੇ ਗੱਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸੁੱਚੇ ਮੋਤੀ ਜਿਹੜੇ ਹਨ, ਮੋਤੀਆਂ ਦੀ ਮਾਲ ਨੂੰ ਮਹਾਰਾਜ ਜੀ ਨੇ ਧਾਰਨ ਕਰਨਾ ਕੀਤਾ। ਮੈਂ ਪਿਆਰਿਓ ਬੇਨਤੀ ਕਰਾਂ, ਅੱਜ ਦੇ ਜ਼ਮਾਨੇ ਦੇ ਵਿੱਚ ਮੈਂ ਵੇਖ ਰਿਹਾ ਸੀ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਮੋਤੀ ਜਿਹੜੇ ਹਨ ਆਪਾਂ ਨੂੰ ਬਹੁਤ ਸਸਤੇ ਪ੍ਰਾਪਤ ਹੁੰਦੇ, ਸੁੱਚਾ ਮੋਤੀ ਜਿਹਨੂੰ ਆਪਾਂ ਬੋਲਦੇ ਹਾਂ, ਸੁੱਚੇ ਮੋਤੀ ਖਰੀਦਣਾ ਹੋਵੇ ਬੜੇ ਮਹਿੰਗੇ ਨਹੀਂ ਹੁੰਦੇ ਹਨ, ਬੜੇ ਸਸਤੇ ਜੇ ਹੁੰਦੇ। ਲੇਕਿਨ ਮੈਂ ਜਦੋਂ ਪੜ੍ਹ ਰਿਹਾ ਸੀ ਪਤਾ ਚੱਲਿਆ ਕਿ ਉਸ ਜ਼ਮਾਨੇ ਦੇ ਵਿੱਚ ਮੋਤੀਆਂ ਦੀ ਬਹੁਤ ਜ਼ਿਆਦਾ ਕੀਮਤ ਹੁੰਦੀ ਸੀ, ਹੀਰਿਆਂ ਤੋਂ ਵੀ ਜ਼ਿਆਦਾ ਕੀਮਤ ਜਿਹੜੀ ਹੈ ਉਹ ਮੋਤੀਆਂ ਦੀ ਹੁੰਦੀ ਸੀ, ਮੋਤੀ ਬੜੇ ਦੁਰਲੱਭ ਹੁੰਦੇ ਸਨ। ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਜਿਹੜੇ ਨਾ ਪਿਆਰਿਓ ਉਹ ਮੋਤੀ ਦੀ ਖੇਤੀ ਕਰਦੇ ਹਨ, ਆਪਣੇ ਵੇਖਿਆ ਹੋਵੇਗਾ ਭਾਰਤ ਦੇ ਵਿੱਚ ਵੀ, ਹਿੰਦੁਸਤਾਨ ਦੇ ਵਿੱਚ ਵੀ ਪਿਆਰਿਓ ਮੋਤੀ ਦੀ ਖੇਤੀ ਕੀਤੀ ਜਾਂਦੀ ਹੈ। ਇਹਦੇ ਉੱਤੇ ਜਦੋਂ ਰਿਸਰਚ ਕਰਨਾ ਕੀਤਾ ਫਿਰ ਪਤਾ ਚੱਲਿਆ ਇਹਨਾਂ ਲੋਕਾਂ ਨੂੰ ਜਿਹੜੇ ਰਿਸਰਚ ਕਰਦੇ ਸਨ ਕਿ ਆ ਸੀਪ ਜਿਹੜੀ ਹੁੰਦੀ ਹੈ ਉਹਨੂੰ ਜਦੋਂ ਆਪਾਂ ਜਿਹੜਾ ਉਹਦਾ ਸਮਾਂ ਹੁੰਦਾ, ਜਦੋਂ ਉਹਦਾ ਮੂੰਹ ਜਦੋਂ ਖੁੱਲ੍ਹਦਾ ਉਹਦੇ ਵਿੱਚ ਕੁਛ ਕਣ ਜਿਹੜੇ ਹਨ ਉਹ ਪਾ ਦਿਓ, ਜਦੋਂ ਉਹਦੇ ਅੰਦਰ ਕਣ ਪੈ ਜਾਂਦੇ ਹਨ ਉਸੇ ਵੇਲੇ ਸੀਪ ਜੋ ਹੈ ਉਹ ਆਪਣਾ ਮੂੰਹ ਬੰਦ ਕਰ ਲੈਂਦੀ ਹੈ ਅਤੇ ਉਹ ਕਣ ਨੂੰ ਜਿਹੜਾ ਉਹਨੂੰ ਇਹ ਕਰਨ ਦੇ ਲਈ ਉਹ ਆਪਣਾ ਜਿਹੜਾ ਹੈ ਜਿਸ ਤਰ੍ਹਾਂ ਕਿ ਕੈਲਸ਼ੀਅਮ ਜਿਹਨੂੰ ਆਪਾਂ ਬੋਲਦੇ ਹਾਂ ਜਾਂ ਆਪਣੇ ਅੰਦਰ ਦੇ ਪਦਾਰਥ ਜਿਹੜੇ ਹਨ ਉਹਦੇ ਅੰਦਰ ਛੱਡਦੀ ਹੈ, ਉਹ ਹੌਲੀ ਹੌਲੀ ਉਹ ਜੰਮ ਜੰਮ ਕਰਕੇ ਅਤੇ ਉਹ ਬਾਅਦ ਦੇ ਵਿੱਚ ਇੱਕ ਮੋਤੀ ਦਾ ਆਕਾਰ ਜਿਹੜਾ ਉਹ ਲੈ ਲੈਂਦਾ। ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਆਮ ਇਹ ਗੱਲ ਹੈ ਪਿਆਰਿਓ, ਮੋਤੀ ਜੋ ਹੈ ਬਹੁਤ ਸਸਤੇ ਹੋ ਗਏ ਕਿਉਂਕਿ ਇਹਦੀ ਖੇਤੀ ਹੋਣੀ ਸ਼ੁਰੂ ਹੋ ਗਈ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਮੋਤੀ ਜੋ ਸਨ ਨਾ ਇਹ ਬਹੁਤ ਜ਼ਿਆਦਾ ਦੁਰਲੱਭ ਸਨ। ਆਹ ਦੁਬਈ ਦਾ ਸਾਰਾ ਇਲਾਕਾ ਜਿਹੜਾ ਹੈ ਅੱਜ ਉਹ ਲੋਕ ਜਿਹੜੇ ਅੱਜ ਤੇਲ ਵੇਚ ਕਰਕੇ ਪੈਸਾ ਕਮਾਉਂਦੇ, ਇੱਕ ਜ਼ਮਾਨਾ ਸੀ ਪਿਆਰਿਓ ਉੱਥੇ ਮੋਤੀ ਦੀ ਜਿਹੜੀ ਹੈ ਪੈਦਾਵਾਰ ਭਾਵ ਕੇ ਸਮੁੰਦਰ ਦੇ ਵਿੱਚੋਂ ਜਾ ਕਰਕੇ ਉੱਥੋਂ ਦੇ ਲੋਕ ਮੋਤੀਆਂ ਨੂੰ ਕੱਢ ਕਰਕੇ ਆਪਣਾ ਗੁਜ਼ਰ ਬਸਰ ਕਰਦੇ ਸਨ। ਕਹਿਣ ਦਾ ਮਤਲਬ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਦਾਸ ਬੇਨਤੀ ਕਰਨਾ ਚਾਹੁੰਦਾ, ਅੱਜ ਦੇ ਜ਼ਮਾਨੇ ਦੇ ਵਿੱਚ ਮੋਤੀ ਦੁਰਲੱਭ ਨਹੀਂ ਰਹੇ, ਬਹੁਤ ਬਹੁਤਾਤ ਦੇ ਵਿੱਚ ਬਹੁਤ ਸਸਤੇ ਹੋ ਗਏ। ਅਤੇ ਗੁਰੂ ਮਹਾਰਾਜ ਜੀ ਦੇ ਵੇਲੇ ਪਿਆਰਿਓ ਮੋਤੀ ਬਹੁਤ ਜ਼ਿਆਦਾ ਮਹਿੰਗੇ ਸਨ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸੁੱਚੇ ਮੋਤੀ ਜਿਹੜੇ ਹਨ ਉਹਨਾਂ ਦੀ ਮਾਲ ਜਿਹੜੀ ਹੈ ਉਹਦੀ ਮਾਲਾ ਬਣਾ ਕਰਕੇ ਆਪਣੇ ਗਲ ਦੇ ਵਿੱਚ ਪਾਇਆ ਕਰਦੇ।
1: ਸ਼ਮਸ਼ਾਨਨ ਸ਼ਾਮ ਭਲੀ ਉਪਮਾਹੀ
0: ਤੇ ਨਾਲ ਸਤਿਗੁਰੂ ਮਹਾਰਾਜ ਹੁਣ ਗਲੇ ਦੀ ਉਪਮਾ ਚੱਲ ਰਹੀ ਹੈ। ਗਲੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਮੋਤੀ ਦੀ ਮਾਲ ਜਿਹੜੀ ਹੈ, ਜਦੋਂ ਮਹਾਰਾਜ ਜੀ ਦੇ ਤਸਵੀਰ ਦੇ ਵੀ ਆਪਾਂ ਦਰਸ਼ਨ ਕਰਦੇ ਹਾਂ ਉਹ ਮੋਤੀਆਂ ਦੀ ਮਾਲ ਜਿਹੜੀ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ। ਮੋਤੀਆਂ ਦੀਆਂ ਮਾਲਾਵਾਂ ਮਹਾਰਾਜ ਜੀ ਨੇ ਧਾਰਨ ਕਰਨਾ ਕੀਤਾ। ਸ਼ਮਸ਼ ਆਨਨ ਸ਼ਾਮ ਭਲੀ ਉਪਮਾਹੀ ਅਤੇ ਉਹੀ ਪਿਆਰੇ ਉਹ ਗਲੇ ਦੇ ਵਿੱਚ ਅਤੇ ਕਾਲਾ ਦਾੜਾ, ਸਿਆਹ ਕਾਲਾ ਦਾੜਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਾ, ਅਤੇ ਜਿਹਦੀ ਬਹੁਤ ਜ਼ਿਆਦਾ ਸ਼ੋਭਾ ਹੋ ਰਹੀ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਆਪਾਂ ਪਿਆਰਿਓ ਵੇਖਿਆ ਜਾਵੇ ਕਿ 42 ਸਾਲ ਦੇ ਵਿੱਚ 42 ਸਾਲ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਜਾ ਵਿਰਾਜਮਾਨ ਹੋਏ ਸਨ। ਅਤੇ ਇਹ ਜਿਹੜੀ ਉਮਰ ਜਿਹੜੀ ਹੈ ਇਸ ਉਮਰਾਂ ਦੇ ਵਿੱਚ ਵੀ ਪਿਆਰਿਓ ਕਈ ਵਾਰੀ ਆਪਾਂ ਵੇਖਦੇ ਹਾਂ ਕਈਆਂ ਦਾ ਦਾੜਾ ਜਿਹੜਾ ਚਿੱਟਾ ਹੋ ਜਾਂਦਾ, ਕਈਆਂ ਦਾ ਦਾੜਾ ਜਿਹੜਾ ਕਾਲਾ ਰਹਿ ਜਾਂਦਾ। ਸਤਿਗੁਰੂ ਮਹਾਰਾਜ ਜੀ ਦੀ ਪਿਆਰਿਓ ਅਤੇ ਜੇ ਆਪਾਂ ਗੱਲ ਕਰੀਏ ਅਤੇ ਜਦੋਂ ਅੰਤਲਾ ਸਮਾਂ ਜਦੋਂ ਨਜ਼ਦੀਕ ਆਇਆ ਥੋੜ੍ਹੇ ਥੋੜ੍ਹੇ ਕੇਸ ਜਿਹੜੇ ਹਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਿੱਟੇ ਹੋ ਰਹੇ ਸਨ। ਅਤੇ ਉਹ ਕੇਸ ਅਖੀਰ ਦੇ ਵਿੱਚ ਵੀ ਪੂਰੇ ਚਿੱਟੇ ਨਹੀਂ ਹੋਏ, ਥੋੜ੍ਹੇ ਥੋੜ੍ਹੇ ਕੇਸ ਜਿਹੜੇ ਮਹਾਰਾਜ ਜੀ ਦੇ ਦਾੜੇ ਦੇ ਉਹ ਚਿੱਟੇ ਹੋਏ ਹਨ, ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਇਹ ਬਚਨ ਆਉਂਦਾ। ਅਤੇ ਸਤਿਗੁਰੂ ਮਹਾਰਾਜ ਜੀ ਦਾ ਦਾੜਾ ਜਿਹੜਾ ਐਂ ਪੂਰਾ ਭਰਵਾਂ ਦਾੜਾ ਹੈ, ਭਰਿਆ ਹੋਇਆ ਕੱਚ ਦਾੜਾ ਹੈ ਤੇ ਨਾਲ ਦਾੜਾ ਜਿਹੜਾ ਇੱਕਦਮ ਸਿਆ ਕਾਲਾ ਹੈ। ਹੁਣ ਉਹ ਦਾੜੇ ਦੀ ਪਿਆਰੀ ਉਹ ਉਪਮਾ ਜਿਹੜੀ ਹੈ ਕਵੀ ਰਾਜ ਜੀ ਬਹੁਤ ਪਿਆਰੀ ਉਗਤੀ ਦੇ ਕਰਕੇ ਉਹਦਾ ਜਸ ਕਰਦੇ ਹਨ। ਜਿਸ ਤਰ੍ਹਾਂ ਕਿ ਪਿਆਰਿਓ ਪਹਿਲੇ ਉਹਨਾਂ ਨੇ ਜੋ ਉਪਮਾ ਦਿੱਤੀ ਹੈ, ਜੋ ਉਹਨਾਂ ਨੇ ਦ੍ਰਿਸ਼ਟਾਂਤ ਦਿੱਤਾ ਨਾ ਕਵੀ ਰਾਜੇ ਨੇ, ਉਹ ਇਹ ਹੈ ਕਿ ਪੁੰਨਿਆ ਦਾ ਚੰਦਰਮਾ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਜਦੋਂ ਰਾਤ ਨੂੰ ਆਕਾਸ਼ ਦੇ ਵਿੱਚ ਚੜ੍ਹਦਾ ਅਤੇ ਉਹ ਪੂਰਾ ਪ੍ਰਕਾਸ਼ ਦਿੰਦਾ, ਬਹੁਤ ਸ਼ੀਤਲਤਾਈ ਮੱਧਮ ਉਹਦੀ ਰੋਸ਼ਨੀ ਹੁੰਦੀ ਹੈ। ਸੂਰਜ ਦਾ ਵੀ ਪ੍ਰਕਾਸ਼ ਹੈ ਪਿਆਰਿਓ, ਸੂਰਜ ਦਾ ਪ੍ਰਕਾਸ਼ ਬੜਾ ਤਿੱਖਾ ਹੁੰਦਾ, ਉਹ ਝੱਲਿਆ ਨਹੀਂ ਜਾਂਦਾ। ਅਤੇ ਸਿਰਫ ਸਵੇਰੇ ਸਵੇਰੇ ਜਦੋਂ ਸੂਰਜ ਉਦੈ ਹੁੰਦਾ ਅਤੇ ਤਕਾਲਾਂ ਦੇ ਵੇਲੇ ਸੂਰਜ ਜਦੋਂ ਅਸਤ ਹੁੰਦਾ ਉਸ ਵੇਲੇ ਆਪਾਂ ਸੂਰਜ ਦੇ ਦਰਸ਼ਨ ਕਰ ਸਕਦੇ ਹਾਂ। ਅਤੇ ਉਸ ਵੇਲੇ ਵੀ ਪਿਆਰਿਓ ਇੱਕਦਮ ਸੁਰਖ ਲਾਲ ਰੰਗ ਦਾ ਜਿਹੜਾ ਸਾਨੂੰ ਨਜ਼ਰ ਆਉਂਦਾ ਹੈ। ਇਸ ਕਰਕੇ ਵਿਦਵਾਨ ਜਦੋਂ ਵੀ ਇਹ ਚਿਹਰਾ ਜਿਹੜਾ ਹੈ ਜਦੋਂ ਮੁਖੜੇ ਦੀ ਗੱਲ ਜਦੋਂ ਕਰਦੇ ਅਤੇ ਖਾਸ ਕਰਕੇ ਦੋ

ਜਿਹੜਾ ਕਮਲ ਫੁੱਲ ਦਾ ਦ੍ਰਿਸ਼ਟਾਂਤ ਜਿਹੜਾ ਹੈ ਉਹ ਵਿਦਵਾਨ ਸੱਜਣ ਕਵੀ ਜਨ ਜਿਹੜੇ ਹਨ ਉਹ ਸਤਿਗੁਰੂ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਦਿੰਦੇ ਹਨ। ਤੇ ਚੰਦਰਮਾ ਜਿਹੜਾ ਜਦੋਂ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਦਾ ਕਦੇ ਪਿਆਰਿਓ ਨਜ਼ਾਰਾ ਦੇਖੋ, ਜਦੋਂ ਆਪਾਂ ਉਹਦੇ ਦਰਸ਼ਨ ਕਰਦੇ ਹਾਂ ਮਨ ਗਦਗਦ ਹੋ ਜਾਂਦਾ। ਮੱਧਮ ਜਿਹਾ ਪ੍ਰਕਾਸ਼, ਹਲਕਾ ਜਿਹਾ ਪ੍ਰਕਾਸ਼ ਜਿਹੜਾ ਉਹਦੇ ਵਿੱਚੋਂ ਝੜਦਾ ਹੈ ਤੇ ਨਾਲ ਬਹੁਤ ਸ਼ੀਤਲਤਾਈ ਦੇਣ ਵਾਲਾ ਉਹ ਪ੍ਰਕਾਸ਼ ਹੁੰਦਾ। ਸੂਰਜ ਦਾ ਪ੍ਰਕਾਸ਼ ਜਿਹੜਾ ਹੈ ਲੇਕਿਨ ਉਹ ਤਪਸ਼ ਦਿੰਦਾ, ਚੰਦਰਮਾ ਦਾ ਪ੍ਰਕਾਸ਼ ਪਿਆਰਿਓ ਸ਼ੀਤਲਤਾਈ ਨੂੰ ਦਿੰਦਾ, ਠੰਡਕ ਨੂੰ ਦਿੰਦਾ ਹੈ, ਜਿਹਨੂੰ ਵੇਖ ਕਰਕੇ ਮਨ ਗਦਗਦ ਹੋ ਜਾਂਦਾ। ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਦਾ ਮੁਖੜਾ ਜਿਹੜਾ ਹੈ ਇਹ ਤਾਂ ਪੂਰਨਮਾਸ਼ੀ ਦੇ ਚੰਦਰਮਾ ਵੱਤ ਹੈ ਤੇ ਇਹ ਦਾੜੇ ਦੀ ਸ਼ੋਭਾ ਦੇਖੋ ਕਿਸ ਤਰ੍ਹਾਂ ਕਵੀ ਰਾਜ ਜੀ ਦਿੰਦੇ ਹਨ। ਕਈ ਵਾਰੀ ਪਿਆਰਿਓ

0: ਇਸ ਮਹੀਨਿਆਂ ਦੇ ਵਿੱਚ ਆਪਨੇ ਵੇਖਿਆ ਹੋਵੇਗਾ ਕਾਲੇ ਬੱਦਲ ਜਿਹੜੇ ਹਨ ਦਿਨੇ ਵੀ ਰਾਤ ਨੂੰ ਵੀ ਅਸਮਾਨ ਦੇ ਵਿੱਚ ਹੁੰਦੇ ਹਨ। ਕਈ ਵਾਰੀ ਉਹ ਬੱਦਲ ਜਿਹੜੇ ਪਿਆਰਿਓ ਉਹ ਚੰਦਰਮਾ ਨੂੰ ਢੱਕ ਲੈਂਦੇ ਹਨ ਅਤੇ ਕਈ ਵਾਰੀ ਆਪਨੇ ਵੇਖਿਆ ਹੋਵੇਗਾ ਕਿ ਪੂਰਨਮਾਸ਼ੀ ਦਾ ਚੰਦਰਮਾ ਚੜਿਆ ਹੋਇਆ ਅੱਧਾ ਚੰਦਰਮਾ ਜਿਹੜਾ ਨਾ ਪਿਆਰਿਓ ਉਹਦਾ ਪ੍ਰਕਾਸ਼ ਹੋ ਰਿਹਾ ਬਾਕੀ ਰਹਿੰਦਾ ਜਿਹੜਾ ਚੰਦਰਮਾ ਉਹਦੇ ਉੱਤੇ ਕਾਲੀ ਬਦਲੀ ਜਿਹੜੀ ਹੈ ਉਹ ਛਾਈ ਹੋਈ ਹੈ। ਬਸ ਕਵੀਰਾਜ ਜੀ ਨੇ ਉਹ ਦ੍ਰਿਸ਼ਟਾਂਤ ਲੈ ਲਿਆ ਸਤਿਗੁਰੂ ਮਹਾਰਾਜ ਜੀ ਦਾ ਬਾਹਰੀ ਜਿਹੜੀਆਂ ਅੱਖਾਂ ਜਿਹੜੇ ਗੱਲ ਜਿਹੜੇ ਹਨ ਨੱਕ ਹੋ ਗਿਆ ਮੱਥਾ ਹੋ ਗਿਆ ਇਹ ਤਾਂ ਚੰਦਰਮਾ ਦੇ ਵਾਂਗੂ ਲਿਸ਼ਕਾਂ ਮਾਰਦਾ ਅਤੇ ਇਹ ਸਿਆਹ ਕਾਲਾ ਦਾੜਾ ਜਿਹੜਾ ਇੰਜ ਲੱਗ ਰਿਹਾ ਕਿ ਚੰਦਰਮਾ ਦੇ ਉੱਤੇ ਕੋਈ ਕਾਲਾ ਬੱਦਲ ਤਾਂ ਨਹੀਂ ਆ ਗਿਆ।
1: ਮੁਖ ਪੰਕਜ ਪੈ ਮਧ ਪੁੰਜ ਸੁਹਾਹੀ
0: ਤੇ ਦੂਜਾ ਦ੍ਰਿਸ਼ਟਾਂਤ ਕਵੀ ਰਾਜੀ ਦਿੰਦੇ ਹਨ ਜਿਸ ਤਰ੍ਹਾਂ ਕਿ ਕਮਲ ਦੇ ਫੁੱਲ ਹੁੰਦੇ ਉਹਦੇ ਉੱਤੇ ਪਿਆਰਿਓ ਕਈ ਵਾਰੀ ਬਹੁਤ ਸਾਰੇ ਕਾਲੇ ਭੌਰੇ ਜਿਹੜੇ ਹਨ ਉਹ ਆ ਕਰਕੇ ਬਹਿੰਦੇ ਹਨ। ਇੰਜ ਲੱਗ ਰਿਹਾ ਕਿ ਸਤਿਗੁਰੂ ਮਹਾਰਾਜ ਜੀ ਦਾ ਮੁਖੜਾ ਜਿਹੜਾ ਕਮਲ ਫੁੱਲ ਦੇ ਵਾਂਗੂ ਜਿਹੜਾ ਕਾਲਾ ਦਾੜਾ ਜਿਹੜਾ ਨਾ ਪਿਆਰਿਓ ਇੰਜ ਲੱਗ ਰਿਹਾ ਕਿ ਇੱਥੇ ਕੋਈ ਭੌਰਿਆਂ ਦਾ ਝੁੰਡ ਤਾਂ ਆ ਕਰਕੇ ਨਹੀਂ ਬੈਠਿਆ ਹੋਇਆ।
1: ਆਸ ਨਿਰਾਸ
0: ਹੁਣ ਇਹ ਜਿਹੜਾ ਹੈ ਵੇਖ ਕਰਕੇ ਹੁਣ ਆਹੀ ਮੰਗਲਾ ਚਾਰ ਪਿਆਰਿਓ ਇੱਥੇ ਇਹ ਜੋ ਪੰਕਤੀ ਆਈ ਤੇ ਇਹ ਹੀ ਪੰਕਤੀ ਜਿਹੜੀ ਹੈ ਪਿਆਰਿਓ ਅੰਤ ਦੇ ਵਿੱਚ ਵੀ ਕਵੀ ਰਾਜ ਜੀ ਨੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਤੇ ਇਹ ਮੰਗਲ ਕਰਨਾ ਕੀਤਾ ਗਿਆ ਕਿ ਅਬ ਆਣ ਕੀ ਆਸ ਨਿਰਾਸ ਪਈ ਕਲਗੀ ਧਰ ਬਾਸ ਕੀ ਉਹ ਮਨ ਮਾਹੀ ਕਿ ਹੁਣ ਭਾਈ ਦੂਜਿਆਂ ਦੀ ਆਸ ਜਿਹੜੀ ਹੈ ਉਹ ਮੇਰੇ ਅੰਦਰ ਨਿਰਾਸ ਹੋ ਗਈ ਹੈ। ਮੈਨੇ ਸਾਰਿਆਂ ਦੀ ਆਸਾਂ ਦਾ ਤਿਆਗ ਕਰਨਾ ਕੀਤਾ ਕਿਉਂ ਕੀਤਾ ਕਲਗੀ ਧਰ ਬਾਸ ਕੀ ਉਹ ਮਨ ਮਾਹੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਰੇ ਹਿਰਦੇ ਵਿੱਚ ਆ ਕਰਕੇ ਵਸ ਗਏ ਹਨ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਸਤਿਗੁਰੂ ਮਹਾਰਾਜ ਜੀ ਮੇਰੇ ਅੰਦਰ ਮੇਰੇ ਹਿਰਦੇ ਦੇ ਵਿੱਚ ਵਸ ਗਏ ਹਨ ਹੁਣ ਦੂਜੇ ਤੀਜੇ ਦੀ ਆਸ ਮੈਨੇ ਚੁਕਾ ਦਿੱਤੀ ਹੈ ਹੁਣ ਕਿਸੇ ਦੀ ਆਸ ਮਨੋਰਥ ਇਹ ਸਭ ਖਤਮ ਹੋ ਗਿਆ। ਮਹਾਰਾਜ ਨੇ ਵੀ ਕਿਹਾ ਨਾ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ ਜੇ ਭਾਈ ਆਸ ਹੀ ਕਰਨੀ ਹੈ ਵਾਹਿਗੁਰੂ ਜੀ ਕੀ ਆਸ ਕਰ ਸਤਿਗੁਰੂ ਮਹਾਰਾਜ ਜੀ ਦੀ ਆਸ ਕਰਨਾ ਕਰ ਤੇ ਇਸ ਤਰ੍ਹਾਂ ਹੀ ਕਵੀ ਰਾਜ ਜੀ ਕਹਿੰਦੇ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਸ ਕਰਨੀ ਕੀਤੀ ਤੇ ਹੁਣ ਆਣ ਕੀ ਆਸ ਮਹਾਰਾਜ ਜੀ ਦੀ ਆਸ ਰੱਖ ਲਈ ਤੇ ਦੂਜਿਆਂ ਦੀ ਆਸ ਉਹ ਤੋਂ ਮੈਂ ਨਿਰਾਸ ਹੋ ਗਿਆ ਦੂਜਿਆਂ ਦੀ ਆਸ ਮੈਨੇ ਰੱਖਣੀ ਛੱਡ ਦਿੱਤੀ ਹੈ। ਜਿਸ ਤਰ੍ਹਾਂ ਕਿ ਪਿਆਰਿਓ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਗੁਰਮੁਖ ਪਿਆਰੇ ਦੇਖੋ ਉਹ ਮਹਾਰਾਜ ਜੀ ਦੀ ਵੀ ਆਸ ਰੱਖਦੇ ਹਨ ਅਤੇ ਜਿਹਨੂੰ ਆਪਾਂ ਕਹਿੰਦੇ ਨਾ ਕਈ ਲੋਕਾਂ ਦਾ ਇਹ ਸੁਭਾਵ ਹੁੰਦਾ ਕਿ ਗੰਗਾ ਗਿਆ ਤੋ ਗੰਗਾ ਦਾਸ ਯਮੁਨਾ ਗਿਆ ਤੇ ਯਮੁਨਾ ਦਾਸ ਉਹ ਬਣ ਜਾਂਦੇ ਹਨ ਜਿੱਥੇ ਚੱਲ ਗਏ ਉਹ ਉੱਥੋਂ ਦੇ ਬਣ ਜਾਂਦੇ ਗੁਰੂ ਘਰ

ਤੇ ਫਿਰ ਜਦੋਂ ਪਿਆਰਿਓ ਕਿਸੇ ਦੂਜੇ ਅਸਥਾਨ ਕਹਿੰਦੇ ਮੰਦਰ ਗਏ, ਉੱਥੇ ਪਿਆਰਿਓ ਉਹਨਾਂ ਦੀ ਆਸ ਉਹਨਾਂ ਦੀ ਮਨੌਤ ਜਿਹੜੀ ਹਨ ਉਹ ਕਰਦੇ ਹਨ। ਫਿਰ ਕਈ ਲੋਕ ਆ ਉਹਨੂੰ ਛੱਡ ਕਰਕੇ ਕਬਰਾਂ ਦੇ ਵੱਲ ਜਾਂਦੇ, ਉਹਨਾਂ ਦੇ ਕੋਲ ਜਾ ਕਰਕੇ ਉਹਨਾਂ ਦੀ ਆਸ ਰੱਖਦੇ, ਉਹਨਾਂ ਦੀ ਟੇਕ ਲੈਂਦੇ ਹਨ। ਨਹੀਂ ਪਿਆਰਿਓ, ਇੱਕ ਦੇ ਬਣ ਕੇ ਰਹਿਣਾ ਚਾਹੀਦਾ। ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ, ਏਕ ਹੀ ਸਰੂਪ ਸਭ ਹੈ ਏਕਾ ਜੋਤ ਜਾਣਵੋ। ਸਿਰਫ ਇੱਕ ਦੀ ਆਸ ਰੱਖੋ, ਗੁਰੂ ਮਹਾਰਾਜ ਜੀ ਦੀ ਓਟ, ਗੁਰੂ ਮਹਾਰਾਜ ਜੀ ਦਾ ਆਸਰਾ ਜਿਹੜਾ ਹੈ ਉਹ ਆਪਾਂ ਨੇ ਧਾਰਨ ਕਰਨਾ ਚਾਹੀਦਾ ਹੈ। ਇਹਨੂੰ ਛੱਡ ਕਰਕੇ ਕਈ ਲੋਕ ਜਦੋਂ ਦੂਜੇ ਪਾਸੇ ਚੱਲ ਜਾਂਦੇ, ਨਾ ਉਹ ਪਿਆਰਿਓ ਇਤਕੇ ਰਹਿੰਦੇ ਹਨ, ਨਾ ਉਹ ਬੰਦੇ ਉਤਕੇ ਰਹਿੰਦੇ ਹਨ, ਉਹ ਪਿਆਰਿਓ ਸਿਰਫ ਵਿੱਚੇ ਖਾਏ ਗੁਤਕੇ, ਉਹ ਵਿਚਕਾਰ ਹੀ ਪਿਆਰਿਓ ਗੁਤਕੇ ਖਾਈ ਜਾਂਦੇ। ਤਾਂ ਕਰਕੇ ਪਿਆਰਿਓ ਮੈਂ ਕਈ ਵਾਰੀ ਬੇਨਤੀ ਕਰਦਾ ਕਿ ਕਈਆਂ ਨੂੰ ਹੋ ਸਕਦਾ ਕਿ ਉਹ ਗੱਲ ਲੱਗਦੀ ਹੋਵੇਗੀ, ਮੈਂ ਆਹੀ ਬੇਨਤੀ ਕਰਦਾ ਕਿ ਭਾਈ ਕਿ ਜੇ ਸੰਸਾਰੀ ਵਸਤੂ ਵੀ ਲੈਣੀ ਨਾ ਤੇ ਸੰਕੋਚਣਾ ਨਹੀਂ ਚਾਹੀਦਾ, ਗੁਰੂ ਘਰ ਦੇ ਵਿੱਚ ਆਓ। ਕਿਹੜਾ ਮਾਈਕਾ ਲਾਲ ਪਿਆਰਿਓ, ਲੋਕੀ ਨਾ ਸੱਚ ਜਾਣੋ। ਉਹ ਲੋਕੀ ਦੂਜਿਆਂ ਨੂੰ ਤਾਂ ਬਹੁਤ ਗਿਆਨ ਦਿੰਦੇ, ਕਈ ਵਾਰੀ ਕਹਿੰਦੇ ਕਿ ਜੀ ਗੁਰੂ ਘਰ ਦੇ ਵਿੱਚ ਆਹ ਕਿਉਂ ਮੰਗਣਾ, ਉਹ ਕਿਉਂ ਮੰਗਣਾ, ਇਹ ਮੰਗੋ ਉਹ ਮੰਗੋ। ਮੇਰੇ ਵਰਗੇ ਹੀ ਪਿਆਰਿਓ ਕਈ ਜਿਹੜੇ ਹੁੰਦੇ ਨਾ ਅਖੌਤੀ ਬੰਦੇ ਵਿਦਵਾਨ, ਉਹ ਇਹੀ ਪ੍ਰਚਾਰ ਕਰਦੇ ਕਿ ਜੀ ਗੁਰੂ ਘਰ ਦੇ ਵਿੱਚ

0: ਪਿਆਰਿਓ, ਮਹਾਰਾਜ ਜੀ ਦੇ ਅੱਗੇ ਖੜ ਕਰਕੇ ਇਹੀ ਬੇਨਤੀਆਂ ਕਰਦੇ, ਮਹਾਰਾਜ ਆ ਵੀ ਕਿਰਪਾ ਕਰ ਦਿਓ, ਉਹ ਵੀ ਕਿਰਪਾ ਕਰ ਦਿਓ। ਦੂਜਿਆਂ ਨੂੰ ਕਹਿਣਾ ਪਿਆਰਿਓ ਬਹੁਤ ਸੌਖਾ ਹੈ, ਉਹਦੇ ਉੱਤੇ ਆਪ ਅਮਲ ਕਰਨਾ ਬੜਾ ਔਖਾ ਹੁੰਦਾ। ਇਹੀ ਬੇਨਤੀ ਹੈ ਪਿਆਰਿਓ, ਕਿਸੇ ਨੂੰ ਨਾ ਆਪਾਂ ਜਦੋਂ ਤੋੜਦੇ ਹਾਂ ਕਿ ਆਹ ਕੀ ਮੰਗ ਰਿਹਾ, ਗੁਰੂ ਘਰ ਵਿੱਚ ਆ ਕਰਕੇ ਨਾ ਮੰਗ, ਫਿਰ ਉਹ ਬੰਦੇ ਪਿਆਰਿਓ ਦੂਜੇ ਪਾਸੇ ਚੱਲ ਜਾਣਗੇ। ਅਤੇ ਇਹ ਆਪਾਂ ਤਾਂ ਤੋੜਨ ਦਾ ਆਪਾਂ ਕੰਮ ਕਰ ਰਹੇ ਹਾਂ, ਇਹ ਇੱਕ ਸਟੇਜਾਂ ਹੁੰਦੀਆਂ, ਇੱਕ ਅਵਸਥਾਵਾਂ ਹੁੰਦੀਆਂ। ਸ਼ੁਰੂਆਤ ਦੇ ਵਿੱਚ ਬੰਦਾ, ਹਰ ਕੋਈ ਵਿਅਕਤੀ ਪਿਆਰਿਓ ਦੁਖੀ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਨਾਨਕ ਦੁਖੀਆ ਸਭ ਸੰਸਾਰ, ਕਿਸੇ ਨਾ ਕਿਸੇ ਤਰ੍ਹਾਂ ਦਾ ਬੰਦੇ ਨੂੰ ਦੁੱਖ ਲੱਗਿਆ ਹੋਇਆ ਹੈ। ਜਿੰਨਾ ਵੱਡਾ ਬੰਦਾ ਹੋਵੇਗਾ ਉਹਦਾ ਦੁੱਖ ਵੀ ਉਨਾ ਵੱਡਾ ਹੋਵੇਗਾ। ਉਹ ਦੁੱਖ ਲੈ ਕਰਕੇ ਆਉਂਦੇ ਹਨ ਮਹਾਰਾਜ ਜੀ ਦੇ ਦਰ ਘਰ ਤੋਂ, ਸੁੱਖਾਂ ਦੀ ਦਾਤ ਲੈ ਕਰਕੇ ਝੋਲੀਆਂ ਭਰੀਆਂ ਹਰੀਆਂ ਭਰੀਆਂ ਕਰਕੇ ਜਾਂਦੇ ਹਨ। ਇਹ ਪਹਿਲੀ ਅਵਸਥਾ ਹੈ। ਲੇਕਿਨ ਇਸ ਤਰ੍ਹਾਂ ਹੀ ਇਹ ਕਰਦੇ ਕਰਦੇ ਕਰਦੇ ਕਰਦੇ ਜਦੋਂ ਰੋਜ਼ ਕੋਈ ਗੁਰਮੁਖ ਪਿਆਰਾ ਗੁਰੂ ਘਰ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਭਾਵਨਾ ਦੇ ਨਾਲ ਜੁੜ ਜਾਂਦਾ, ਸੱਚੀ ਸ਼ਰਧਾ ਜਾਗਰਤ ਹੋ ਜਾਂਦੀ ਹੈ, ਉਹ ਤੋਂ ਬਾਅਦ ਉਹਦੀ ਫਿਰ ਅਗਲੀ ਅਵਸਥਾ ਉਹਨੂੰ ਆਪ ਪਿਆਰਿਓ ਪਤਾ ਲੱਗ ਜਾਂਦਾ ਕਿ ਇਹ ਪਦਾਰਥ, ਬਾਹਰੀ ਪਦਾਰਥ ਇਹ ਸਾਰੇ ਵਿਅਰਥ ਹਨ, ਅਤੇ ਆਪਾਂ ਕਿਉਂ ਇਹ ਮੰਗੀਏ। ਉਹਦੇ ਅੰਦਰੋਂ ਪਿਆਰਿਓ ਇਹ ਮੰਗ ਉੱਠਣੀ ਚਾਹੀਦੀ ਹੈ, ਉਹਦੇ ਅੰਦਰਲਾ ਮਨੁਆ ਕਹਿਣਾ ਚਾਹੀਦਾ ਕਿ ਨਹੀਂ ਭਾਈ ਆਹ ਚੀਜ਼ਾਂ ਛੱਡੋ, ਆਪਾਂ ਨਾਮ ਕੀ ਦਾਤ ਮੰਗੀਏ, ਸੇਵਾ ਸਿਮਰਨ ਕੀ ਦਾਤ ਮੰਗੀਏ। ਜ਼ਬਰਦਸਤੀ ਨਹੀਂ ਪਿਆਰਿਓ, ਜ਼ਬਰਦਸਤੀ ਬੋਲਾਂਗੇ ਕਿ ਭਾਈ ਆਹ ਕੀ ਮੰਗ ਰਿਹਾ, ਆਹ ਮੰਗ, ਉਹ ਗੱਲ ਨਹੀਂ ਬਣੇਗੀ। ਇਹ ਅਵਸਥਾਵਾਂ ਹਨ, ਖੁਦ ਬ ਖੁਦ ਬੰਦਾ ਜਦੋਂ ਨਾਮ ਜਪਦਾ, ਬਾਣੀ ਪੜਦਾ, ਅਤੇ ਉਹਨੂੰ ਇਹੋ ਜਿਹਾ ਰੰਗ ਲੱਗ ਜਾਂਦਾ, ਇੱਕ ਇਹੋ ਜਿਹੀ ਅਵਸਥਾ ਆਉਂਦੀ ਹੈ, ਉਹਦੇ ਵਿੱਚ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਭਾਈ ਦਾਨਾ ਸਿਰਦਾਨ ਨਾਮ ਦਾਨ, ਕਿ ਸਭ ਤੋਂ ਵੱਡਾ ਨਾਮ ਕਾ ਦਾਨ ਤੂੰ ਮੰਗਣਾ ਕਰ, ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਣਦੀ। ਉਹ ਆਪ ਪਿਆਰਿਓ ਨਾਮ ਕੀ ਦਾਤ ਜੋ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਉਹ ਮੰਗਦਾ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਮੇਰੇ ਹਿਰਦੇ ਵਿੱਚ ਵੱਸ ਗਏ ਹੋ, ਦੂਜਿਆਂ ਦੀ ਆਸ ਜਿਹੜੀ ਹੈ ਮੈਨੇ ਚੁਕਾ ਦੇਣੀ ਕੀਤੀ।
1: ਭੁੱਲ ਜੋ ਚੁੱਕ ਭਾਈ ਹਮ ਤੇ।

ਭੁੱਲੈ। ਸੱਚ ਜਾਣੋ ਪਿਆਰਿਓ, ਮੈਂ ਬੇਨਤੀ ਕਰਾਂ ਕਿ ਗੁਰੂ ਘਰ ਦੇ ਵਿੱਚ ਵੀ ਜਦੋਂ ਅਸੀਂ ਸੇਵਾਵਾਂ ਕਰਦੇ ਨਾ, ਯਾਦ ਰੱਖੋ ਇਹ ਮਰਿਆਦਾ ਜਿਹੜੀ ਹੈ ਇਹ ਕਾਇਮ ਕਰਨੀ ਕੀਤੀ। ਇਹ ਹਰ ਚੌਂਕੀ ਤੋਂ ਬਾਅਦ ਹੁਣ ਰਹਿਰਾਸ ਹੋਵੇਗੀ, ਉਹ ਤੋਂ ਬਾਅਦ ਅਰਦਾਸ ਹੋਵੇਗੀ, ਮਹਾਰਾਜ ਭੁੱਲਾਂ ਚੁੱਕਾਂ ਦੀ ਖਿਮਾ ਕਰੋ। ਹੁਣ ਕਥਾ ਚੱਲ ਰਹੀ ਹੈ ਪਿਆਰਿਓ, ਕਥਾ ਤੋਂ ਬਾਅਦ ਵੀ ਅਰਦਾਸ ਕੀਤੀ ਜਾਂਦੀ ਹੈ, ਜਾਣੇ ਅਣਜਾਣੇ ਦੇ ਵਿੱਚ ਜੋ ਵੀ ਗਲਤੀਆਂ ਹੋਈਆਂ ਆਪਦੀ ਮਾਫ ਕਰਨਾ ਕਰੋ। ਜਦੋਂ ਵੀ ਰਾਗੀ ਸਿੰਘ ਕੀਰਤਨ ਕਰਦੇ ਹਨ, ਕਥਾ ਕਰਦੇ, ਪਾਠੀ ਪਾਠ ਕਰਦਾ, ਇਹ ਪਿਆਰਿਓ ਇਹ ਅਰਦਾਸ ਕਰਨੀ ਬਣਦੀ ਹੈ ਕਿ ਸਤਿਗੁਰੂ ਮਹਾਰਾਜ ਕਿਰਪਾ ਕਰੋ, ਮਹਾਰਾਜ ਕਿਰਪਾ ਕਰਕੇ ਮੇਰੇ ਔਗੁਣਾਂ ਨੂੰ ਬਖਸ਼ ਲਿਓ, ਜੋ ਵੀ ਜਾਣੇ ਅਣਜਾਣੇ ਦੇ ਵਿੱਚ ਜੋ ਵੀ ਗਲਤੀਆਂ ਤੁਰਟੀਆਂ ਰਹਿ ਗਈਆਂ, ਮਹਾਰਾਜ ਆਪ ਜੀ ਵੱਡੇ ਹੋ, ਅਸੀਂ ਅਣਜਾਣ ਬੱਚਾ ਸਮਝ ਕਰਕੇ ਸਾਨੂੰ ਮਾਫ ਕਰਨਾ ਕਰੋ। ਇਹਦੇ ਨਾਲ ਇੱਕ ਪਿਆਰਿਓ ਨਿਮਰਤਾ ਆਉਂਦੀ ਹੈ, ਇੱਕ ਭਾਵਨਾ ਹੁੰਦੀ ਹੈ, ਅਤੇ ਇਹਦੇ ਨਾਲ ਨਾਲ ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ। ਮੈਂ ਬੇਨਤੀ ਕਰਾਂ ਪਿਆਰਿਓ, ਬਾਣੀ ਦੇ ਉੱਤੇ ਕਿਹਦਾ ਕੋਈ ਦਾਵਾ ਨਹੀਂ ਹੈ, ਕੋਈ ਮਾਈ ਕਾ ਲਾਲ ਸੰਸਾਰ ਦੇ ਵਿੱਚ ਉੱਠ ਕੇ ਖੜ੍ਹੇ ਹੋ ਕਰਕੇ ਬੋਲੇ ਕਿ ਜੀ ਮੇਰੇ ਤੋਂ ਕਦੇ ਕੋਈ ਗਲਤੀ ਨਹੀਂ ਹੋਈ ਕਰਕੇ, ਮੈਂ ਕੋਈ ਗਲਤੀ ਨਹੀਂ ਕਰਦਾ। ਕੋਈ ਪਾਠੀ ਉੱਠ ਕਰਕੇ ਬੋਲੇ ਕਿ ਭਾਈ ਮੈਂ ਇੰਨਾ ਪਾਠ ਕੀਤਾ, ਮੇਰੇ ਤੋਂ ਕਦੇ ਗਲਤੀ ਨਹੀਂ ਹੋਈ। ਅਤੇ ਕੋਈ ਆ ਕਰਕੇ ਬੋਲੇ ਜੀ ਮੈਂ ਇੰਨੇ ਵਰਿਆਂ ਤੋਂ ਕੀਰਤਨ ਕਰ ਰਿਹਾ, ਭਾਈ ਮੈਂ ਕੀਰਤਨ ਕਰਦਾ, ਮੇਰੇ ਤੋਂ ਕਦੇ ਗਲਤੀ ਨਹੀਂ ਹੋਈ। ਕੋਈ ਮਾਈਕਾ ਲਾਲ ਕਥਾ ਵਾਚਕ ਉੱਠ ਕੇ ਬੋਲੇ ਕਿ ਜੀ ਮੈਂ ਕਥਾ ਕਰਦਾ, ਮੇਰੇ ਤੋਂ ਗਲਤੀ ਨਹੀਂ ਹੋਈ। ਨਹੀਂ ਪਿਆਰਿਓ, ਇਹ ਹੋ ਹੀ ਨਹੀਂ ਸਕਦਾ। ਗਲਤੀਆਂ ਜਿਹੜੀਆਂ ਇਹ ਹੁੰਦੀਆਂ ਰਹਿੰਦੀਆਂ, ਸੁਭਾਵਿਕ ਹੀ ਹੈ। ਹੁਣ ਇਹ ਕਥਾ ਵੀ ਆਪਾਂ ਕਰਦੇ ਨਾ ਪਿਆਰਿਓ, ਤੁਹਾਨੂੰ ਕੀ ਪਤਾ ਸਾਨੂੰ ਸਾਡੇ ਹਿਸਾਬ ਨਾਲ ਕਦੇ ਦੇਖੋ ਅਤੇ ਇੱਕ ਘੰਟੇ ਦੀ ਕਥਾ ਮਨ ਦੇ ਵਿੱਚ ਭੈ ਹੁੰਦਾ ਹੋਣਾ ਵੀ ਚਾਹੀਦਾ ਸਾਡੇ, ਜਿੰਨਾ ਸਾਡੇ ਮਨ ਵਿੱਚ ਭੈ ਹੋਵੇ ਸਾਡਾ ਭਲਾ ਹੋਵੇਗਾ। ਸੇਵਾ ਵੀ ਕਰਦੇ ਹਾਂ, ਮਨ ਦੇ ਵਿੱਚ ਭੈ ਹੋਣਾ ਚਾਹੀਦਾ, ਇਹ ਮਹਾਰਾਜ ਜੀ ਦੀ ਕਿਰਪਾ ਹੈ। ਅਤੇ ਇਹ ਹੀ ਹੁੰਦਾ ਕਿ ਨਹੀਂ ਭਾਈ ਬੋਲਦਿਆਂ ਪਿਆਰਿਓ, ਸਿਆਣੇ ਕਹਿੰਦੇ ਨਾ ਕਿ ਜ਼ਬਾਨ ਕਈ ਵਾਰੀ ਲੜਖੜਾ ਜਾਂਦੀ ਹੈ, ਕਈ ਵਾਰੀ ਪਿਆਰਿਓ ਬੰਦਾ ਨਹੀਂ ਬੋਲਣਾ ਚਾਹੁੰਦਾ, ਵਚਨ ਨਿਕਲ ਜਾਂਦੇ ਹਨ, ਗਲਤੀਆਂ ਹੋ ਜਾਂਦੀਆਂ। ਲੇਕਿਨ ਗੱਲ ਯਾਦ ਰੱਖੋ, ਇੱਕ ਗਲਤੀ ਹੁੰਦੀ ਹੈ ਅਣਜਾਣੇ ਦੀ, ਗਲਤੀ ਇੱਕ ਹੁੰਦੀ ਹੈ ਗੁਸਤਾਖੀ। ਇੱਕ ਪਿਆਰਿਓ ਆਪਾਂ ਅਣਜਾਣੇ ਦੇ ਵਿੱਚ, ਮੈਂ ਜਾਣ ਬੁੱਝ ਕੇ ਨਹੀਂ, ਅਣਜਾਣੇ ਦੇ ਵਿੱਚ ਕੋਈ ਵਚਨ ਨਿਕਲ ਗਿਆ, ਕਹਿ ਦਿੱਤਾ ਉਹ ਗੱਲ ਠੀਕ ਹੈ ਜੀ, ਨਹੀਂ ਜੀ ਇਹਦਾ ਇਹੋ ਜਿਹਾ ਕੋਈ ਮਨੋਰਥ ਨਹੀਂ ਸੀ, ਚਲੋ ਹੋ ਗਿਆ ਕਰਕੇ, ਇੱਕ ਜਾਣ ਬੁੱਝ ਕਰਕੇ ਗਲਤੀਆਂ ਕਰਦੇ। ਜਾਂ ਕੋਈ ਵਿਅਕਤੀ ਪਿਆਰਿਓ ਜਿਨ੍ਹਾਂ ਦਾ ਅਭਿਆਸ ਬਹੁਤ ਘੱਟ ਹੈ, ਕਈ ਵਾਰੀ ਆਪਾਂ ਵੇਖਦੇ ਹਾਂ ਕਈ ਪਾਠੀ ਸਿੰਘ ਜਿਹੜੇ ਹਨ, ਸੱਚ ਜਾਣੋ ਪਿਆਰਿਓ, ਵਧੀਆ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ, ਕਈ ਵਾਰੀ ਬਹਿ ਜਾਂਦੇ ਅਤੇ ਨਾਲ ਬਹੁਤ ਗਲਤੀਆਂ ਹੋ ਜਾਂਦੀਆਂ, ਉਹ ਬਾਰ ਬਾਰ ਗਲਤੀ ਦੇ ਉੱਤੇ ਗਲਤੀ, ਗਲਤੀ ਦੇ ਉੱਤੇ ਗਲਤੀ ਕਰਦੇ। ਫਿਰ ਉਹਨਾਂ ਨੂੰ ਇਹੀ ਆਪਾਂ ਬੇਨਤੀ ਕਰਦੇ ਹਾਂ ਕਿ ਭਾਈ ਪਹਿਲੇ ਵਧੀਆ ਤੂੰ ਪਾਠ ਸਿੱਖ ਲੈ, ਵਧੀਆ ਸੰਥਿਆ ਕਰ, ਤੂੰਨੇ ਸੰਥਿਆ ਹੀ ਨਹੀਂ ਕੀਤੀ, ਕਿਤੋਂ ਪਾਠ ਨਹੀਂ ਸਿੱਖਿਆ, ਤੇਰੇ ਤੋਂ ਤਾਂ ਗਲਤੀਆਂ ਹੋਣਗੀਆਂ, ਇਹ ਜਾਣ ਬੁੱਝ ਕੇ ਤੂੰ ਕਰ ਰਿਹਾ। ਕੋਈ ਕੀਰਤਨੀਆਂ ਪਿਆਰਿਓ, ਚਲੋ ਜਿਹਨੇ ਕੋਈ ਸੰਥਿਆ ਵਧੀਆ ਨਹੀਂ ਕੀਤੀ, ਜਿਹਨੂੰ ਦੇ ਕੀਰਤਨ ਦੀ ਕੋਈ ਸੋਝੀ ਨਹੀਂ ਹੈ, ਉਹ ਕੀਰਤਨ ਕਰੀ ਜਾ ਰਿਹਾ, ਕੋਈ ਕਥਾ ਵਾਚਕ ਜਿਹਨੂੰ ਕਥਾ ਦੀ ਸੋਝੀ ਨਹੀਂ ਹੈ, ਉਹ ਬੋਲੀ ਜਾ ਰਿਹਾ, ਬਕਵਾਦ ਕਰੀ ਜਾ ਰਿਹਾ, ਫਿਰ ਉਹਨੂੰ ਬੋਲਣਾ ਚਾਹੀਦਾ ਕਿ ਭਾਈ ਤੂੰਨੇ ਅਭਿਆਸ ਹੀ ਨਹੀਂ ਕੀਤਾ, ਤੂੰਨੇ ਮਿਹਨਤ ਨਹੀਂ ਕੀਤੀ। ਕਿਉਂਕਿ ਇਹ ਵਿਸ਼ਾ ਜਿਹੜਾ ਨਾ ਪਿਆਰਿਓ, ਇਹ ਮਿਹਨਤ ਦਾ ਵਿਸ਼ਾ ਹੈ, ਪਾਠ ਕਰਨਾ ਇਹ ਸੌਖੀ ਗੱਲ ਨਹੀਂ ਹੈ ਪਿਆਰਿਓ। ਮੈਂ ਬੇਨਤੀ ਕਰਾਂ ਕਿ ਜੇ ਆਪਾਂ ਪਾਠ ਵੀ ਕਰਦੇ ਹਾਂ, ਕਿੰਨੀ ਨਿਰਮਲ ਰਿਜਕ ਮਹਾਰਾਜ ਜੀ ਨੇ ਗੁਰੂ ਘਰਾਂ ਦੇ ਵਿੱਚ ਬਖਸ਼ਣੀ ਕੀਤੀ ਹੈ। ਕਈ ਬੰਦੇ ਨਾ ਪਿਆਰਿਓ, ਸੱਚ ਜਾਣੋ ਮੈਂ ਬੇਨਤੀ ਕਰਾਂਗਾ, ਇੰਨੇ ਚੋਟੀ ਦੇ ਪਾਠੀ, ਚੜ੍ਹਦੀ ਕਲਾ ਵਾਲੇ ਪਾਠੀ ਪਾਠ ਕਰਦੇ ਨਾ ਪਿਆਰਿਓ, 40-40 ਅੰਗ, 50-50 ਅੰਗ ਜਿਹੜੇ ਹਨ ਬਗਰ ਵੇਖੇ ਉਹ ਪੜ੍ਹ ਲੈਂਦੇ, ਉਹ ਬਾਣੀ ਉਹਨਾਂ ਨੂੰ ਕੰਠ ਹੋ ਜਾਂਦੀ ਹੈ। ਪਾਠ ਕਰਦੇ ਹਨ, ਇੰਨਾ ਵਧੀਆ ਪਾਠ, ਇੰਨਾ ਰਸੀਲਾ ਸੁਰੀਲਾ ਉਹ ਪਾਠ ਕਰਨਗੇ। ਮਿਹਨਤ ਕੀਤੀ ਨਾ ਪਿਆਰਿਓ, ਮਿਹਨਤ ਕੀਤੀ, ਸੰਥਿਆ ਕੀਤੀ, ਕਈ ਕੀਰਤਨੀਏ ਇੰਨਾ ਵਧੀਆ ਕੀਰਤਨ ਕਰਦੇ, ਉਹਨਾਂ ਨੂੰ ਪੁੱਛੋ ਕਹਿੰਦੇ ਜੀ ਮਿਹਨਤ ਕੀਤੀ ਹੈ, ਨਾਲ ਕਿਰਪਾ ਹੈ ਸਤਿਗੁਰੂ ਮਹਾਰਾਜ ਜੀ ਦੀ। ਕਈ ਇਹ ਤਿੰਨ ਚੀਜ਼ਾਂ ਗੁਰੂ ਘਰਾਂ ਦੇ ਵਿੱਚ ਪਿਆਰਿਓ, ਇਹ ਤਿੰਨ ਚੀਜ਼ਾਂ, ਇੱਕ ਤਾਂ ਪਾਠ ਹੋ ਗਿਆ, ਇੱਕ ਕੀਰਤਨ ਅਤੇ ਇੱਕ

ਉਲ ਫਜੂਲ ਬਗਬਾਤ ਕਰਨਾ ਉਹ ਗਲਤ ਗੱਲ ਹੈ। ਸੋ ਇਹ ਗਲਤੀਆਂ ਜਿਹੜੀਆਂ ਹੁਣ ਕਵੀ ਰਾਜੀ ਇੰਨੇ ਵੱਡੇ ਮਹਾਂਕਵੀ ਫਿਰ ਵੀ ਪਿਆਰਿਓ ਬਾਰ ਬਾਰ ਇਹ ਨਿਹੋਰਾ ਦਿੰਦੇ, ਹੱਥ ਜੋੜ ਕੇ ਬੇਨਤੀ ਕਰਦੇ, ਭੂਲ ਜੋ ਚੂਕ ਪਈ ਹਮ ਤੇ ਗੁਰ ਕੇ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਇਹ ਕਥਾ ਵੀ ਲਿਖਣੀ ਨਾ ਪਿਆਰਿਓ, ਕਵਿਤਾ ਕਰਨੀ ਇਹ ਕੋਈ ਸੌਖੀ ਗੱਲ ਥੋੜ੍ਹੀ ਹੈ, ਤੇ ਇਹ ਇਤਿਹਾਸ ਦਰਜ ਕਰਨਾ ਕਈ ਵਾਰੀ ਪਿਆਰਿਓ, ਤੇ ਕਥਾ ਕੁਛ ਔਰ ਹੁੰਦੀ ਹੈ, ਸਾਨੂੰ ਕੁਛ ਔਰ ਪਤਾ ਲੱਗ ਜਾਂਦਾ, ਕਿਉਂਕਿ ਇਹਨੇ ਆਪਾਂ ਨੇ ਥੋੜ੍ਹੀ ਵੇਖਿਆ। ਇੱਕ ਹੁੰਦਾ ਪ੍ਰਤੱਖ ਸਾਖੀ, ਜਿਹਨੂੰ ਆਪਾਂ ਖਾਸ ਕਰਕੇ ਆਪ ਜੀ ਦੇਖੋ ਕੋਰਟ ਕਚਹਿਰੀਆਂ ਦੇ ਵਿੱਚ ਜਿਹਨੂੰ ਸਾਖੀਦਾਰ ਜਾਂ ਆਈ ਵਿਟਨੈਸ ਜਿਹਨੂੰ ਬੋਲਦੇ ਆ, ਉਹ ਗੱਲ ਜਿਹੜੀ ਹੈ ਸਭ ਤੋਂ ਮੇਨ ਪ੍ਰਮਾਣਿਕ ਹੁੰਦੀ ਹੈ ਆਈ ਵਿਟਨੈਸ ਦੀ, ਕਿ ਭਾਈ ਮੈਨੇ ਖੁਦ ਵੇਖਿਆ ਕਿ ਇਹ ਕੰਮ ਕਰਦਿਆਂ ਇਹਨੇ ਇਹਨੂੰ ਮਾਰਿਆ, ਇਹਨੇ ਇੰਜ ਕੀਤਾ, ਉਹਨੇ ਉਂਝ ਕੀਤਾ। ਤੇ ਜਦੋਂ ਉਹ ਬੰਦਾ ਉਹ ਫਿਰ ਜੱਜ ਪੁੱਛਦਾ ਤੂੰ ਕਿੱਥੇ ਸੀ, ਆਪਾਂ ਬੋਲਦੇ ਹਾਂ ਮੈਂ ਖੁਦ ਉੱਥੇ ਖੜ ਕੇ ਮੈਨੇ ਵੇਖਣਾ ਕੀਤਾ, ਉਹ ਆਈ ਵਿਟਨੈਸ ਹੁੰਦਾ, ਉਹਨੂੰ ਸਾਖੀ ਬੋਲਦੇ ਹਨ। ਤੇ ਉਹ ਸਾਖੀ ਬੰਦਾ ਜਿਹੜਾ ਹੈ ਬੋਲੇਗਾ ਤੇ ਸੱਚ ਹੁੰਦਾ, ਉਹ ਦਾਵਾ ਕਰਦਾ ਮੈਂ ਖੁਦ ਵੇਖਿਆ। ਲੇਕਿਨ ਇਤਿਹਾਸ ਪਿਆਰਿਓ ਅੱਜ ਤੋਂ 100 ਸਾਲ 150-200 ਸਾਲ ਪਹਿਲੇ ਜੋ ਘਟਿਆ ਹੋਇਆ ਉਹਦੇ ਬਾਬਤ ਆ, ਫਿਰ ਜਿਹੜੇ ਸਰੋਤ ਜਿਹੜੇ ਹਨ ਉਹਨੂੰ ਪੜ੍ਹਨਾ ਪਵੇਗਾ। ਹੁਣ ਆਪਾਂ ਨੂੰ ਵੀ ਸਾਖੀਆਂ ਦਾ ਕੀ ਪਤਾ, ਜਿਸ ਤਰ੍ਹਾਂ ਕਵੀ ਰਾਜ ਜੀ ਨੇ ਲਿਖ ਦਿੱਤਾ ਆਪਾਂ ਉਹਦੀ ਵਿਚਾਰ ਕਰਦੇ ਹਾਂ, ਜੇ ਘਾਟਾ ਵਾਧਾ ਹੈ ਦੂਜਾ ਇਤਿਹਾਸ ਲੈ ਕਰਕੇ ਉਹਨੂੰ ਜੋੜ ਕੇ ਵੇਖਦੇ ਹਾਂ। ਇਸ ਤਰ੍ਹਾਂ ਹੀ ਇਹ ਵੀ ਵਿਸ਼ਾ ਜਿਹੜਾ ਨਾ ਬਹੁਤ ਜ਼ਿਆਦਾ ਕਠਿਨ ਹੈ। ਕਵੀ ਰਾਜ ਜੀ ਕਹਿੰਦੇ ਕਿ ਸਤਿਗੁਰੂ ਮਹਾਰਾਜ ਮੈਂ ਇਹ ਰਚਨਾ ਕਰਦਿਆਂ ਕਵਿਤਾ ਦੇ ਵਿੱਚ ਹੋ ਗਿਆ, ਇਤਿਹਾਸ ਦਾ ਕੋਈ ਤਰੁੱਟੀ ਰਹਿ ਜਾਵੇ, ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗਲਤੀ ਰਹਿ ਜਾਵੇ, ਕਿੰਕਰ ਸੋ ਭਾਵ ਕੇ ਸੇਵਕ ਬਣ ਕਰਕੇ ਮੈਂ ਆਪਣੀ ਗਲਤੀ ਦੀ ਮੈਂ ਮੁਆਫ਼ੀ ਮੰਗਦਾ ਹਾਂ, ਆਪ ਜੀ ਦੇ ਦਰੋਂ ਘਰੋਂ ਮੈਂ ਆਪਣੀਆਂ ਗਲਤੀਆਂ ਨੂੰ ਬਖਸ਼ਾਉਂਦਾ ਹਾਂ। ਬਸ ਇਹੀ ਲਾਜ ਰੱਖੋ ਮਹਾਰਾਜ, ਇਹ ਤੁਹਾਡੇ ਨਾਮ ਕੀ ਲਾਜ ਹੈ। ਲੋਕਾਂ ਨੇ ਇਹੀ ਕਹਿਣਾ ਕਿ ਭਾਈ ਇਹ ਤਾਂ ਗੁਰੂ ਕਾ ਸਿੱਖ ਹੈ, ਮੋਕੋ ਕੋਏ ਨਾ ਜਾਣਤ ਕਹੀਅਤ ਦਾਸ ਤੁਮਾਰਾ। ਜਿਸ ਤਰ੍ਹਾਂ ਕਿ ਦੇਵਤਿਆਂ ਨੇ ਤੇ ਦੇਵੀ ਦੁਰਗਾ ਦੇ ਅੱਗੇ ਬੇਨਤੀ ਕੀਤੀ ਕਿ ਇਹ

0: ਹੁਣ ਕੋਈ ਪਾਲਤੂ ਕੁੱਤਾ ਹੋਵੇ ਨਾ ਪਿਆਰਿਓ, ਉਹ ਪਾਲਤੂ ਕੁੱਤਾ ਕਿਹਦੇ ਮਗਰ ਪੈ ਜਾਵੇ, ਕਿਹਨੂੰ ਭੌਂਕੇ ਜਾਂ ਕਿਹਨੂੰ ਦੰਦੀ ਵੜ ਦੇਵੇ, ਤੇ ਆਪਾਂ ਵੇਖਦੇ ਹਾਂ ਇਹ ਜੀ ਉਹ ਤਾਂ ਫਲਾਣੇ ਦਾ ਪਾਲਤੂ ਕੁੱਤਾ ਹੈ, ਉਹਨੂੰ ਆਪਾਂ ਮਾਰਦੇ ਹਾਂ ਤੇ ਉਹਨੂੰ ਮਾਰਦੇ ਉਹਨੂੰ ਕੁੱਤੇ ਨੂੰ ਗਾਲਾਂ ਵੀ ਦਿਓ ਤੇ ਆਪਾਂ ਕੁੱਤੇ ਨੂੰ ਨਹੀਂ ਉਹਦੇ ਮਾਲਕਾਂ ਨੂੰ ਗਾਲਾਂ ਕੱਢਦੇ ਕਿ ਬੇਈਮਾਨਾਂ ਨੇ ਕਿਹੋ ਜਿਹਾ ਕੁੱਤਾ ਪਾਲਿਆ ਜੀ, ਉਹ ਫਲਾਣੇ ਸਿੰਘ ਦਾ ਕੁੱਤਾ ਹੈ, ਉਹ ਤਾਂ ਮਰ ਜਾਣਾ ਚਾਹੀਦਾ ਜੀ, ਐਵੇਂ ਕੁੱਤਿਆਂ ਨੂੰ ਪਾਲ ਕਰਕੇ ਸਾਨੂੰ ਖਰਾਬ ਕਰਦੇ। ਇਹ ਦ੍ਰਿਸ਼ਟਾਂਤ ਗੁਰੂ ਮਹਾਰਾਜ ਨੇ ਦਿੱਤਾ, ਦੇਵਤਿਆਂ ਨੇ ਕਿਹਾ ਕਿ ਮੈਂ ਤੇ ਸਾਨੂੰ ਵੀ ਉਹ ਮਾਰਦੇ ਨਾ, ਤੁਹਾਡਾ ਨਾਮ ਲੈ ਕਰਕੇ ਮਾਰਦੇ ਕਿ ਭਾਈ ਇਹ ਤਾਂ ਉਹ ਦੇਵੀ ਦਾ, ਇਹ ਤਾਂ ਭਗਵਾਨ ਦਾ ਪੂਜਕ ਹੈ, ਇਹਨੂੰ ਮਾਰੋ ਕੁੱਟੋ। ਇਸ ਤਰ੍ਹਾਂ ਹੀ ਪਿਆਰਿਓ ਕਵੀ ਰਾਜ ਜੀ ਕਹਿੰਦੇ ਕਿ ਸਤਿਗੁਰੂ ਮਹਾਰਾਜ ਜੋ ਮਰਜ਼ੀ ਹੋ ਜਾਵੇ ਸੰਸਾਰ ਦੇ ਵਿੱਚ, ਇਹੀ ਤਾਂ ਸਾਡਾ ਮਰਾਦਬਾ ਹੈ, ਇਹੀ ਤਾਂ ਸਾਡਾ ਰੁਤਬਾ ਹੈ। ਲੋਕ ਇਹੀ ਕਹਿੰਦੇ ਕਿ ਜੀ ਇਹ ਗੁਰੂ ਕਾ ਸਿੱਖ ਹੈ, ਇਹ ਗੁਰੂ ਕਾ ਸਿੰਘ ਹੈ ਕਰਕੇ, ਇਸ ਕਰਕੇ ਮਹਾਰਾਜ ਮੇਰੀ ਕੋਈ ਹਸਤੀ ਨਹੀਂ ਹੈ, ਮੈਨੂੰ ਕੋਈ ਨਹੀਂ ਜਾਣਦਾ, ਤੁਹਾਡਾ ਨਾਮ ਤੁਹਾਡੀ ਸਿੱਖੀ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਮਹਾਰਾਜ ਆਪ ਜੀ ਚਲੋ ਮੇਰੀ ਛੱਡੋ, ਆਪਣੇ ਸਿੱਖੀ ਦੀ ਲਾਜ ਰੱਖ ਲੈਣਾ ਕਰੋ, ਕਿਉਂਕਿ ਮੈਂ ਵੀ ਸਿੱਖ ਹਾਂ, ਸਿੱਖੀ ਦੀ ਲਾਜ ਰੱਖ ਲਿਓਗੇ ਤੇ ਮੇਰੇ ਵਰਗੇ ਸਿੱਖ ਦੀ ਲਾਜ ਵੀ ਇੱਜ਼ਤ ਪੱਤ ਜਿਹੜੀ ਹੈ ਉਹ ਰਹਿ ਜਾਵੇਗੀ। ਤੇ ਸਤਿਗੁਰੂ ਮਹਾਰਾਜ ਆਪ ਜੀ ਤਾਂ ਸਦਾ ਬਖਸ਼ਣਹਾਰ, ਬਖਸ਼ ਲੈ ਨਾਨਕ ਪਾਰ ਉਤਾਰ, ਆਪ ਜੀ ਸਦਾ ਬਖਸ਼ਣ ਵਾਲੇ ਹੋ। ਇਹ ਮੇਰਾ ਮਨਵਾ ਜਿਹੜਾ ਪਾਪੀ ਮਨ ਜਿਹੜਾ ਹੈ, ਪਾਪੀ ਹੀ ਮੈਂ ਕਾਮ ਵਸਾਏ, ਇਹ ਮੇਰਾ ਮਨ ਆ ਤੇ ਇਹ ਬਹੁਤ ਜ਼ਿਆਦਾ ਵਿਕਾਰਾਂ ਦੇ ਵਿੱਚ ਗਲਤਾਨ ਹੈ, ਵਿਕਾਰਾਂ ਦੇ ਵਿੱਚ ਫਸਿਆ ਹੋਇਆ।
1: ਲੋਹ ਤੇ ਹੇਮ ਹਿਰੰਡ ਤੇ ਚੰਦਨ,
0: ਕਿ ਸਤਿਗੁਰੂ ਮਹਾਰਾਜ ਇਹ ਆਪ ਜੀ ਦੀ ਕਿਰਪਾ ਹੋ ਜਾਵੇ ਤੇ ਫਿਰ ਲੋਹਾ ਜਿਹੜਾ ਹੈ ਤੇ ਲੋਹੇ ਤੋਂ ਆਪ ਜੀ ਤੇ ਉਹਨੂੰ ਸਤਿਗੁਰੂ ਮਹਾਰਾਜ ਹੇਮ ਬਣਾ ਲੈਂਦੇ ਹੋ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ।

ਤੇ ਓਏ ਪੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਜੋ ਮਹਾਰਾਜ ਜੀ ਨੇ ਵਚਨ ਕੀਤਾ ਗੰਗਾ ਕਹਿ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ। ਬਿਗਰਿਓ ਕੰਬੀਰਾ ਰਾਮ ਦੁਹਾਈ ਸਾਚ ਭਇਓ ਅਨਕਤ ਹੈ ਨਾ ਜਾਈ। ਕੇ ਪਾਰਸ ਕਹਿ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ ਕਰਕੇ। ਤੇ ਇਹ ਜੋ ਦ੍ਰਿਸ਼ਟਾਂਤ ਹੈ ਕਿ ਲੋਹਾ ਜਿਹੜਾ ਹੈ ਕਿ ਜਿਸ ਤਰ੍ਹਾਂ ਪਾਰਸ ਦੀ ਵੱਟੀ ਪ੍ਰਾਪਤ ਹੋ ਜਾਵੇ ਮਨੂਰਾਂ ਤੇ ਕੰਚਨ ਪਿਆ ਉਹ ਮਨੂਰ ਤੋਂ ਉਹ ਸੋਨਾ ਬਣ ਜਾਂਦਾ ਹੈ। ਇਰੰਡ ਜਿਹੜਾ ਹੁੰਦਾ ਹੈ ਕਿ ਇਹਦੇ ਬਾਬਤ ਕਿਹਾ ਜਾਂਦਾ ਪਿਆਰਿਓ ਇਰੰਡ ਦਾ ਜਿਹੜਾ ਦਰਖਤ ਜਿਹੜਾ ਹੈ ਇਹ ਜ਼ਿਆਦਾ ਕਿਸੇ ਕੰਮ ਦਾ ਨਹੀਂ। ਉਂਝੀ ਪਿਆਰਿਓ ਤੇ ਆਪਨੇ ਵੇਖਿਆ ਹੋਵੇਗਾ ਸਾਡੇ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ ਆਪਾਂ ਅਕਸਰ ਵੇਖਦੇ ਹਾਂ ਕਈ ਵਾਰੀ ਨਾ ਚਾਹੁੰਦਿਆਂ ਹੋਇਆਂ ਇਰੰਡ ਦੇ ਦਰਖਤ ਜਿਹੜੇ ਹਨ ਇਹ ਉੱਗ ਜਾਂਦਾ। ਬੇਸ਼ੱਕ ਚਲੋ ਇਹਦਾ ਤੇਲ ਬਣਦਾ ਇਹ ਕੰਮ ਆ ਜਾਂਦਾ ਲੇਕਿਨ ਉਂਝ ਪਿਆਰਿਓ ਐਵੇਂ ਇਹ ਫਾਲਤੂ ਦਾ ਦਰਖਤ ਜਿਹੜਾ ਮੰਨਿਆ ਗਿਆ ਹੈ। ਤੇ ਕਿਹਾ ਜਾਂਦਾ ਕਿ ਇਹ ਇਰੰਡ ਦਾ ਦਰਖਤ ਜਿਹੜਾ ਹੈ ਇਹਨੂੰ ਜੇ ਚੰਦਨ ਦੇ ਨਾਲ ਇਹਦਾ ਸੰਗ ਹੋ ਗਿਆ ਚੰਦਨ ਦੇ ਦਰਖਤ ਦੇ ਨਾਲ ਇਰੰਡ ਲੱਗ ਗਿਆ ਤੇ ਇਹ ਇਰੰਡ ਵੀ ਜਿਹੜਾ ਪਿਆਰਿਓ ਉਹ ਚੰਦਨ ਦੇ ਵਾਂਗੂ ਬਣ ਜਾਂਦਾ। ਉਹਦੀ ਤਾਸੀਰ ਉਹਦੀ ਖੁਸ਼ਬੂ ਜਿਹੜੀ ਹਲਕੀ ਹਲਕੀ ਇਰੰਡ ਦੇ ਵਿੱਚ ਵੀ ਮਹਿਸੂਸ ਹੁੰਦੀ ਹੈ। ਅਸੀਂ ਤਾਂ ਮਨੁੱਖ ਹਨ ਪਾਪੀ ਮਨੁੱਖ ਹਾਂ ਤੇ ਮਹਾਰਾਜ ਤੁਹਾਡੀ ਕਿਰਪਾ ਹੋ ਜਾਵੇ ਤੇ ਮਾਨੁਖ ਤੇ ਦੇਵਤੇ ਭਏ ਤੁਹਾਡੀ ਕਿਰਪਾ ਦੇ ਨਾਲ

0: ਕਰ ਸੁੰਦਰਤਾ ਸਾਲ ਕਰ ਕਰਭ ਵਿਸਾਲ ਕਰ।
1: ਅੱਗੇ ਕਵੀ ਰਾਜ ਜੀ ਬਚਨ ਕਰਦੇ ਹਨ, ਕਹਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ,

0: ਕਿ ਜਿਹੜਾ ਹਾਥੀ ਜਿਹੜਾ ਹੁੰਦਾ ਹੈ, ਹਾਥੀ ਦੇ ਸੁੰਡ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਕਈ ਮਾਸਪੇਸ਼ੀਆਂ ਦੇ ਨਾਲ ਬਣ ਕਰਕੇ ਇੱਕ ਸੁੰਡ ਬਣਦੀ ਹੈ। ਤਾਂ ਕਦੇ ਆਪ ਜੀ ਦੇਖੋ, ਹਾਥੀ ਕਦੇ ਵੀ ਪਿਆਰਿਓ ਆਪਣਾ ਜ਼ੋਰ ਜਦੋਂ ਲਾਉਂਦਾ, ਉਹ ਆਪਣੇ ਸੁੰਡ ਦੇ ਨਾਲ ਪਿਆਰਿਓ ਜ਼ੋਰ ਲਾਉਂਦਾ ਹੈ। ਉਹਦੇ ਸੁੰਡ ਦੇ ਅੰਦਰ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਅਤੇ ਇਹ ਵਿਦਵਾਨ ਇਹ ਬਚਨ ਕਰਦੇ ਹਨ ਕਿ ਮਨੁੱਖ ਜਿਹੜਾ ਹੈ, ਕਈ ਜਿਹੜੇ ਜਿਨ੍ਹਾਂ ਦੀ ਪਰਸਨੈਲਿਟੀ ਬਹੁਤ ਤਗੜੀ ਹੁੰਦੀ ਹੈ, ਜਿਹੜੇ ਲੋਕ ਐਕਸਰਸਾਈਜ਼ ਕਰਦੇ ਹਨ, ਜਿਨ੍ਹਾਂ ਦੇ ਦੌੜੇ ਬਹੁਤ ਇਹ ਹੁੰਦੇ ਨਾ ਪਿਆਰਿਓ, ਅਤੇ ਉਹਨਾਂ ਦੇ ਲਈ ਇਹ ਬਚਨ ਕੀਤਾ ਜਾਂਦਾ ਜਿਸ ਤਰ੍ਹਾਂ ਹਾਥੀ ਦੀ ਸੁੰਡ ਹੁੰਦੀ। ਕਦੇ ਆਪ ਜੀ ਦੇਖੋ, ਸੁੰਡ ਦਾ ਇੱਕ ਥੱਲੜਾ ਸਿਰਾ ਜਿਹੜਾ ਬੜਾ ਛੋਟਾ ਹੁੰਦਾ ਹੈ, ਅਤੇ ਜਿਸ ਤਰ੍ਹਾਂ ਸੁੰਡ ਅੱਗੇ ਉਹਦੇ ਨੱਕ ਵੱਲ ਜਾਂਦੀ ਹੈ, ਇਸ ਤਰ੍ਹਾਂ ਉਹਦੀ ਸੁੰਡ ਵੀ ਮੋਟੀ ਚੌੜੀ ਹੁੰਦੀ ਜਾਂਦੀ, ਅਤੇ ਉਹਦੇ ਅੰਦਰ ਬਹੁਤ ਜ਼ਿਆਦਾ ਬਲ ਹੁੰਦਾ, ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਆ ਜਾਣ ਬਾਹੋ ਕਿ ਸ਼ਾਹਾਨ ਸ਼ਾਹੋ, ਆਪ ਜੀ ਦੀਆਂ ਬਾਹਾਂ ਆ ਜਾਣ ਲੰਬੇਰੀਆਂ, ਅਤੇ ਨਾਲ ਬਹੁਤ ਜ਼ਿਆਦਾ ਉਹਦੇ ਅੰਦਰ ਬਲ ਹੈ, ਅਤੇ ਆਪ ਜੀ ਦੀਆਂ ਬਾਹਾਂ ਜਿਹੜੀਆਂ ਜਿਸ ਤਰ੍ਹਾਂ ਹਾਥੀ ਦੀ ਸੁੰਡ ਹੁੰਦੀ ਹੈ, ਇਸ ਤਰ੍ਹਾਂ ਦਾ ਬਲ ਆਪ ਜੀ ਦੀਆਂ ਬਾਹਾਂ ਦੇ ਵਿੱਚ ਹੈ। ਤੇ ਹਾਥੀ ਦੇਖੋ, ਹਾਥੀ ਦਾ ਦ੍ਰਿਸ਼ਟਾਂਤ ਦੇ ਕਰਕੇ ਕਵੀ ਰਾਜ ਜੀ ਬਚਨ ਕਰਦੇ ਕਿ ਹਾਥੀ ਦੀ ਚਾਲ ਜਿਹੜੀ ਨਾ ਪਿਆਰਿਓ, ਬੜੀ ਮਸਤ ਚਾਲ ਹੁੰਦੀ ਹੈ। ਜਦੋਂ ਹਾਥੀ ਆਪਣੀ ਮਸਤ ਤੋੜ ਦੇ ਵਿੱਚ ਤੁਰਦਾ ਹੈ, ਉਹਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਹੁੰਦਾ, ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਹੈ, ਅਤੇ ਉਹ ਆਪਣੀ ਮਸਤ ਚਾਲ ਚਲੀ ਜਾਂਦਾ, ਡੁੱਲ ਕੇ ਖਾਈ ਜਾਂਦਾ ਹੈ, ਇਹ ਹਿਲੋਰੇ ਖਾ ਖਾ ਕਰਕੇ ਚੱਲਦਾ। ਕਈ ਵਾਰੀ ਨਾ ਪਿਆਰਿਓ, ਕਈ ਹਾਥੀ ਜਦੋਂ ਉਹਨੂੰ ਬੰਨ ਕੇ ਵੀ ਰੱਖੋ ਤਾਂ ਵੀ ਪਿਆਰਿਓ ਉਹ ਆਪਣੇ ਮਸਤੀ ਦੇ ਵਿੱਚ ਝੂਮਦੇ ਹੀ ਰਹਿੰਦੇ ਹਨ, ਝੂਮਦੇ ਹੀ ਰਹਿੰਦੇ ਹਨ। ਇਸ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਦੀ ਚਾਲ ਜਿਹੜੀ ਹੈ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ, ਆਪ ਜੀ ਦੀ ਚਾਲ ਜਿਹੜੀ ਹੈ ਬੜੀ ਮਸਤ ਹੈ, ਹਾਥੀ ਵਰਗੀ ਚਾਲ। ਜਦੋਂ ਚਾਲ ਦੀ ਗੱਲ ਆਉਂਦੀ ਹੈ ਤੇ ਇਹ ਹਾਥੀ ਦੀ ਚਾਲ ਜਿਹੜੀ ਹੈ ਉਹਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ। ਇੱਕ ਬੰਦਾ ਪਰੇਸ਼ਾਨ ਹੈ, ਇੱਕ ਬੰਦਾ ਬਹੁਤ ਜ਼ਿਆਦਾ ਗਮਗੀਨ ਹੈ, ਉਹਦੀ ਚਾਲ ਇਹੀ ਹੁੰਦੀ ਹੈ, ਉਹਦੀ ਚਾਲ ਢਾਲ ਦੇ ਨਾਲ ਪਤਾ ਲੱਗ ਜਾਂਦਾ। ਲੇਕਿਨ ਕੋਈ ਪਿਆਰਿਓ ਆਨੰਦ ਦੇ ਵਿੱਚ ਹਿਲੋਰੇ ਲੈ ਕਰਕੇ ਚੱਲਦਾ, ਆਪਾਂ ਵੀ ਕਹਿੰਦੇ ਨਾ ਕਿ ਭਾਈ ਇਹਦੀ ਚਾਲ ਬੜੀ ਮਸਤ ਚਾਲ ਹੈ, ਇਹ ਆਪਣੇ ਆਨੰਦ ਦੇ ਵਿੱਚ ਰਹਿੰਦਾ। ਇਸ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਹਾਡੀ ਚਾਲ ਜਿਹੜੀ ਹੈ ਹਾਥੀ ਦੀ ਚਾਲ ਵਾਂਗੂ ਮਸਤ ਹੈ, ਅਤੇ ਨਾਲ ਜਿਸ ਤਰ੍ਹਾਂ ਹਾਥੀ ਜਿਹੜਾ ਨਾ ਅਤੇ ਜਦੋਂ ਜੰਗਲ ਦੇ ਵਿੱਚ ਜਾਂਦਾ ਨਾ, ਅਤੇ ਉਹ ਕਈ ਦਰਖਤ ਜਿਹੜੇ ਨਾ ਉਂਝੀ ਪਿਆਰਿਓ ਉਹ ਆਪਣੀ ਮਸਤੀ ਵਿੱਚ ਆ ਕਰਕੇ, ਹਾਥੀਆਂ ਦੇ ਬਾਬਤ ਕਿਹਾ ਜਾਂਦਾ, ਜਦੋਂ ਹਾਥੀ ਬਹੁਤ ਬਾੜੀ ਮਸਤੀ ਦੇ ਵਿੱਚ ਆ ਜਾਵੇ, ਐਵੇਂ ਪਿਆਰਿਓ ਕਿਸੇ ਗੱਲ ਦੇ ਕੋਈ ਗੱਲ ਨਾ ਵੀ ਹੋਵੇ, ਵੱਡੇ ਵੱਡੇ ਦਰਖਤ ਉਹਨੂੰ ਧੱਕਾ ਮਾਰ ਕੇ ਅਤੇ ਉਹਨੂੰ ਪੁੱਟ ਕਰਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਨੇ ਤੁਰਕਾਂ ਰੂਪੀ ਦਰਖਤ ਨੂੰ ਇਹਨਾਂ ਨੂੰ ਜੜਾਂ ਦੇ ਨਾਲ ਵੱਢ ਦੇਣਾ ਕੀਤਾ। ਇਸ ਤਰ੍ਹਾਂ ਹਿੰਦ ਅਵਲੰਬ ਤਾਰੇ ਭਾਵ ਕੇ ਹਿੰਦੂ ਧਰਮ ਜਿਹੜਾ ਹੈ ਉਹਨੂੰ ਬਚਾਉਣ ਦੇ ਲਈ ਆਪ ਜੀ ਨੇ ਆਪਣਾ ਆਸਰਾ ਦੇਣਾ ਕੀਤਾ, ਤੇ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰਨ ਵਾਲੇ ਹੋ।
1: ਦੁਸ਼ਟਾਂ ਨੂੰ ਦੰਡ ਹਰ ਰੂਪ ਗੁਰ ਮੋਰੀਆ,
0: ਤੇ ਦੁਸ਼ਟਾਂ ਨੂੰ ਦੰਡ ਦੇਣ ਵਾਲੇ ਤੇ ਹਰੀ ਪਰਮਾਤਮਾ ਕੇ ਰੂਪ ਹੋ। ਮੇਰਾ ਗੁਰੂ ਕੌਣ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।

0: ਤੇ ਉਹ ਮੇਰੇ ਅੰਦਰ ਲੱਗੀ ਹੋਈ ਹੈ ਤੇ ਦੂਜਿਆਂ ਦੀ ਆਸ ਜਿਹੜੀ ਹੈ ਮੈਨੇ ਉਹਨੂੰ ਚੁਕਾ ਦੇਣਾ ਕੀਤਾ, ਖਤਮ ਕਰ ਦਿੱਤਾ। ਹੁਣੇ ਬਚਨ ਕੀਤਾ ਨਾ, ਅਬ ਆਣ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਕਿਹੇ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਦੋਂ ਤੋਂ ਮੇਰੇ ਹਿਰਦੇ ਦੇ ਵਿੱਚ ਆਪ ਜੀ ਦਾ ਵਾਸਾ ਹੋ ਗਿਆ, ਮੈਨੇ ਸਾਰਿਆਂ ਦੀ ਆਸ ਨੂੰ ਚੁਕਾ ਦੇਣਾ ਕੀਤਾ।
1: ਦਰਬਾਰ ਸਭ ਥਾਵਾਂ ਨਿਰਧਾਰ ਕਰ,
0: ਹੁਣ ਸਾਰੇ ਥਾਵਾਂ ਦਾ ਨਿਰੀਖਣ ਕਰਕੇ ਭਾਵ ਕੇ ਸਭ ਵਿਧ ਮਾਨਿਓ ਮਨ, ਤਬ ਹੀ ਭਾਇਓ ਪ੍ਰਸੰਨ। ਹਰ ਤਰ੍ਹਾਂ ਦੇ ਨਾਲ ਮੈਂ ਮੰਨ ਲਿਆ ਤੇ ਮੰਨਣ ਤੋਂ ਬਾਅਦ ਸਤਿਗੁਰੂ ਮਹਾਰਾਜ ਨਿਰਧਾਰਨ ਕਰਨਾ ਕੀਤਾ ਕਿ ਸੰਸਾਰ ਨੂੰ ਤਾਰਨ ਦੇ ਵਿੱਚ ਸਾਰੇ ਜਿਹੜੇ ਕਿਸੇ ਕੰਮ ਦੇ ਨਹੀਂ, ਸਿਰਫ ਇੱਕੋ ਹੀ ਇੱਕ ਗੁਰੂ ਘਰ ਦਾ ਆਸਰਾ, ਇਹ ਨਿਰਧਾਰਨ ਕਰਕੇ ਮੈਂ ਤੁਹਾਡੇ ਦਰ ਘਰ ਦੇ ਉੱਤੇ ਆਇਆ
1: ਹਾਂ।
0: ਆਪ ਜੀ ਮੁਕਤੀ ਦੇ ਦਾਤੇ ਹੋ ਤੇ ਆਪ ਜੀ ਵਰਗੇ ਮੁਕਤੀ ਦਾਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ ਮੈਂ ਹੱਥ ਜੋੜ ਕਰਕੇ ਨਮਸਕਾਰ ਕਰਦਾ ਹਾਂ, ਬੰਦਗੀ ਕਰਦਾ ਹਾਂ, ਡੰਡੌਤ ਕਰਦਾ ਹਾਂ।
1: ਨਿਤ ਹੀ ਭਗਤ ਰਤ ਨਾਮ ਕਿਨੋ ਬ੍ਰਿਤ ਚਿਤ।
0: ਹੁਣ ਸਾਧ ਸੰਗਤ ਜੀ, ਆ ਮੰਗਲਾਚਾਰ ਜਿਹੜਾ ਨਾ ਇਹ ਕਵੀ ਰਾਜ ਜੀ ਨੇ ਆਪਣੇ ਵਿਦਿਆ ਦਾਤੇ ਉਸਤਾਦ ਜਿਹਨੂੰ ਆਪਾਂ ਬੋਲ ਸਕਦੇ ਹਾਂ, ਜਿਨ੍ਹਾਂ ਨੇ ਵਿਦਿਆ ਦੀ ਤਾਲੀਮ ਜਿਹੜੀ ਹੈ ਕਵੀ ਰਾਜ ਜੀ ਨੂੰ ਦੇਣੀ ਕੀਤੀ, ਉਸ ਮਹਾਂਪੁਰਖ ਦਾ ਨਾਮ ਗਿਆਨੀ ਸੰਤ ਸਿੰਘ ਜੀ ਨਿਰਮਲੇ ਮਹਾਂਪੁਰਖ ਸਨ। ਮੈਂ ਪਹਿਲਾਂ ਵੀ ਪਿਆਰਿਓ ਜਦੋਂ ਕਥਾ ਇਹੀ ਸੂਰਜ ਪ੍ਰਕਾਸ਼ ਦੀ ਸਮਾਪਤੀ ਦੇ ਉੱਤੇ ਆਈ ਤੇ ਮੈਨੇ ਆਪ ਜੀ ਦੇ ਅੱਗੇ ਬੇਨਤੀ ਕਰਨੀ ਕੀਤੀ ਕਿ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਇਹ ਇਹਨਾਂ ਦਾ ਜਨਮ ਜਿਹੜਾ ਨਾ ਪਿਆਰਿਓ ਨੂਰਦੀਨ ਦੀ ਸਰਾਏ ਜਿਹੜਾ ਹੈ, ਇਸ ਨੂਰਦੀਨ ਦੀ ਸਰਾਏ ਦੇ ਵਿੱਚ ਸਨ 1787 ਦੇ ਵਿੱਚ, ਇਸ ਸੰਨ ਦੇ ਵਿੱਚ ਪਿਆਰਿਓ ਇਹਨਾਂ ਦਾ ਜਨਮ ਹੋਇਆ। ਹੁਣ ਉਹ ਨਗਰ ਜਿਹੜਾ ਨਾ ਨੂਰਦੀਨ ਦੀ ਸਰਾਏ, ਹੁਣ ਤੇ ਗੁਰਮੁਖਾਂ ਨੇ ਪਿਆਰਿਓ ਸਰਕਾਰਾਂ ਨੇ ਉਹਦਾ ਨਾਮ ਬਦਲ ਕਰਕੇ ਕੋਟ ਸੰਤੋਖ ਸਿੰਘ ਕਰਕੇ ਉਹਨਾਂ ਦਾ ਨਾਮ, ਉਸ ਨਗਰ ਦਾ ਨਾਮ ਰੱਖਣਾ ਕੀਤਾ। ਤਰਨ ਤਾਰਨ ਸਾਹਿਬ ਜੀ ਦੇ ਇਹ ਲਾਗੇ ਵੱਜਦਾ ਪਿਆਰਿਓ ਤੇ ਬਹੁਤ ਵੱਡੇ ਇਹ ਗੁਰਮੁਖ ਪਿਆਰੇ ਭਾਈ ਸੰਤੋਖ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਜਨਮ ਜਿਹੜਾ ਹੈ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਜਿਹੜਾ ਬਾਬਾ ਦੇਵਾ ਸਿੰਘ ਜੀ ਦੇ ਘਰ ਦੇ ਵਿੱਚ ਹੋਇਆ, ਮਾਤਾ ਜੀ ਜਿਹੜੇ ਹਨ ਜਿਨ੍ਹਾਂ ਨੂੰ ਪਿਆਰ ਦੇ ਨਾਲ ਰੱਜੀ ਬਾਈ ਬੋਲਦੇ ਸਨ, ਭਾਵ ਕਿ ਰੱਜੀ ਦੇਵੀ, ਰਾਜ ਦੇਵੀ ਜਾਂ ਜਿਹਨੂੰ ਰੱਜੀ ਵੀ ਕਹਿੰਦੇ, ਕਈ ਨਾਮ ਉਪਨਾਮ ਇਹਨਾਂ ਦੇ ਮਿਲਦੇ ਤੇ ਇਹ ਕਵੀ ਰਾਜ ਜੀ ਜਿਹੜੇ ਹਨ ਇਹਨਾਂ ਨੇ ਤੇ ਗੁਰਮਤਿ ਦੀ ਸਿੱਖਿਆ ਜਿਹੜੀ ਹੈ ਮੁੱਢਲੀ ਸਿੱਖਿਆ ਇਹਨਾਂ ਨੂੰ ਇਹਨਾਂ ਦੇ ਪਿਤਾ ਜੀ ਤੋਂ ਪ੍ਰਾਪਤ ਹੋਈ, ਜਿਨ੍ਹਾਂ ਦਾ ਨਾਮ ਸੀ ਬਾਬਾ ਦੇਵਾ ਸਿੰਘ ਜੀ। ਇਹ ਵੀ ਬਹੁਤ ਗੁਰਮੁਖ ਪਿਆਰੇ ਵਿਦਵਾਨ ਮਹਾਂਪੁਰਖ ਸਨ, ਗੁਰਬਾਣੀ ਦੀ ਸੰਥਿਆ ਤੇ ਔਰ ਵੀ ਜਿਹੜੀ ਹੈ ਵਿਦਿਅਕ ਤਾਲੀਮ ਜਿਹੜੀ ਹੈ ਪਿਤਾ ਜੀ ਨੇ ਦਿੱਤੀ। ਉਹ ਤੋਂ ਬਾਅਦ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਬੱਚਾ ਜਿਹੜਾ ਹੈ ਬਹੁਤ ਵੱਡਾ ਆਲਮ ਫਾਜ਼ਲ ਹੈ, ਕਿਉਂਕਿ ਯਾਦ ਰੱਖੋ ਪਿਆਰਿਓ ਕਈ ਬੱਚੇ ਜਿਹੜੇ ਹਨ ਉਹ ਬਹੁਤ ਜ਼ਿਆਦਾ ਜੀਨੀਅਸ ਹੁੰਦੇ ਹਨ। ਆਪਾਂ ਵੇਖਦੇ ਹਾਂ ਅੱਜ ਵੀ ਪਿਆਰਿਓ ਸੋਸ਼ਲ ਮੀਡੀਆ ਦਾ ਯੁੱਗ ਹੈ, ਕਈ ਵਾਰੀ ਆਪਨੇ ਵੇਖਿਆ ਹੋਵੇਗਾ ਛੋਟਾ ਜਿਹਾ ਬੱਚਾ ਹੈ, ਉਹਦੀ ਉਮਰ ਦੇਖੋ 7-8 ਸਾਲ ਦੀ ਉਮਰ ਤੇ ਇੰਨਾ ਵਧੀਆ ਉਹ ਬੋਲਦਾ, ਵੱਡੇ ਵੱਡੇ ਵਿਦਵਾਨ ਜਿਹੜੇ ਹਨ ਉਹਨਾਂ ਨੂੰ ਚੁੱਪ ਕਰਾ ਦਿੰਦਾ। ਕਈ ਇਹੋ ਜਿਹੇ ਬੱਚੇ ਜਿਹੜੇ ਹਨ, ਕਈ ਵਾਰੀ ਕੀ ਹੁੰਦਾ ਨਾ ਪਿਆਰਿਓ, ਇਹ ਤਾਲੀਮ ਜਿਹੜੀ ਹੈ ਪਿਛਲੇ ਜਨਮਾਂ ਤੋਂ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਕੋਈ ਵਧੀਆ ਜਿਹੜੀ ਨੇਕ ਰੂਹ ਜਿਹੜੀ ਹੈ ਕੋਈ ਵਿਦਵਾਨਾਂ ਦੀ ਰੂਹ ਘਰ ਦੇ ਵਿੱਚ ਆਵੇ ਤੇ ਸਿਆਣੇ ਕਹਿੰਦੇ ਹਨ ਕਿ ਉਹ ਬੱਚਾ ਜਿਹੜਾ ਹੈ ਜਿਹੜਾ ਪਹਿਲੇ ਹੀ ਬਚਪਨ ਤੋਂ ਹੀ ਜੋ ਗੁਣਾਂ ਤੋਂ ਲੈ ਕਰਕੇ ਪੈਦਾ ਹੋਇਆ ਜਿਹਦੇ ਅੰਦਰ ਕੁਛ ਸ਼ਕਤੀਆਂ ਤੇ ਉਹੀ ਉਹਦੀ ਵਿਚਾਰ ਕਰਕੇ ਪਿਆਰਿਓ ਜਦੋਂ ਆਪਾਂ ਉਹਨੂੰ ਵਧੀਆ ਤਾਲੀਮ ਦਿੰਦੇ ਹਾਂ, ਉਹੀ ਚੀਜ਼ ਦੀ ਜਦੋਂ ਵਧੀਆ ਸਿੱਖਿਆ ਦਿੰਦੇ ਹਾਂ, ਉਹ ਬੱਚੇ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਾਰੰਗਤ ਹੋ ਜਾਂਦੇ, ਬਹੁਤ ਵੱਡੇ ਉਹ ਵਿਦਵਾਨ ਬਣਦੇ ਹਨ। ਇਸ ਤਰ੍ਹਾਂ ਹੁੰਦਾ ਹੈ ਪਿਆਰਿਓ ਅੱਜ ਦੇ ਜ਼ਮਾਨੇ ਦੇ ਵਿੱਚ ਵੀ। ਮੈਂ ਬੇਨਤੀ ਕਰਾਂ, ਇੱਕ ਬੱਚਾ ਜਿਹੜਾ ਮੈਂ ਆਪ ਜੀ ਨੂੰ ਦ੍ਰਿਸ਼ਟਾਂਤ ਦੇ ਰਿਹਾ, ਤੇ ਉਹ ਬੱਚਾ ਕੀ ਕਰਦਾ ਸੀ ਜਦੋਂ ਉਹ ਛੋਟਾ ਸੀ, ਖਾਸ ਕਰਕੇ ਜਦੋਂ ਪੈਦਾ ਹੋਇਆ 8-10 ਮਹੀਨੇ ਦਾ ਹੋਇਆ, ਹੱਥਾਂ ਪੈਰਾਂ ਦੇ ਵਿੱਚ ਉਹਦੇ ਬਲ ਆਇਆ ਨਾ, ਉਹ ਕੀ ਕਰਦਾ, ਉਹ ਹੱਥੀ ਮਾਰੀ ਜਾਂਦਾ ਸੀ, ਉਹ ਕੁਛ ਵੀ ਜਿਹੜਾ ਹੈ ਧਰਤੀ ਦੇ ਉੱਤੇ ਹੀ ਹੱਥ ਮਾਰਨਾ। ਕਦੇ ਪਿਆਰਿਓ ਗਿਲਾਸ ਮਿਲ ਗਿਆ, ਕੋਈ ਬਾਟੀ ਕਟੋਰੀ ਮਿਲ ਗਈ ਹੈ, ਉਹਦੇ ਉੱਤੇ ਹੀ ਹੱਥ ਮਾਰੀ ਜਾਣਾ। ਫਿਰ ਉਹ ਜਦੋਂ ਵੱਡਾ ਹੁੰਦਾ ਰਿਹਾ, ਇਸ ਤਰ੍ਹਾਂ ਹੀ ਹੱਥ ਮਾਰਦੇ ਮਾਰਦੇ ਜਿਸ ਤਰ੍ਹਾਂ ਤਬਲਾ ਵਜਾਉਂਦੇ ਨਾ, ਇਸ ਤਰ੍ਹਾਂ ਵਜਾਉਂਦਾ, ਬਹੁਤ ਵਧੀਆ ਜਿਹੜੇ ਉਹ ਤਾਲ ਵਜਾ ਲੈਂਦਾ ਸੀ। ਉਹਦੇ ਉੱਤੇ ਥਾਲਾਂ ਦੇ ਉੱਤੇ ਜਾਂ ਕੋਈ ਵੀ ਚੀਜ਼ ਉਹਨੂੰ ਯੰਤਰ ਕੁਛ ਵੀ ਮਿਲਦਾ, ਉਹਦੇ ਉੱਤੇ ਇਸ ਤਰ੍ਹਾਂ ਵਜਾਉਣਾ। ਫਿਰ ਉਹਦੇ ਮਾਂ ਬਾਪ ਨੇ ਵੇਖਿਆ ਕਿ ਭਾਈ ਇਹ ਬੱਚਾ ਜਿਹੜਾ ਹੈ ਉਹਨੂੰ ਹਟਾਓ, ਹਟਦਾ ਹੀ ਨਹੀਂ। ਕੋਈ ਵੀ ਚੀਜ਼ ਮਿਲੇ ਤਾਂ ਉਹਨੂੰ ਉਦੋਂ ਵਜਾਈ ਜਾਣਾ, ਵਜਾਈ ਜਾਣਾ। ਇੱਕ ਦਿਨ ਕੋਈ ਵਿਦਵਾਨ ਜਿਹੜਾ ਸੰਗੀਤਜ ਜਿਹੜਾ ਉਹਨੇ ਵੇਖਿਆ ਕਿ ਇਹ ਤਾਂ ਵਧੀਆ ਤਾਲ ਵਜਾ ਰਿਹਾ, ਇਹ ਤਾਂ ਲੱਗੀਆਂ ਵਜਾ ਰਿਹਾ, ਟੁਕੜੇ ਮੁਕੜੇ ਵਜਾ ਰਿਹਾ। ਫਿਰ ਉਹਨੂੰ ਛੋਟਾ ਜਿਹਾ ਡਰੰਮ ਜਿਹੜਾ ਜਿਸ ਤਰ੍ਹਾਂ ਬੱਚੇ ਵਜਾਉਂਦੇ ਉਹ ਤਬਲਾ ਜਿਹਾ ਉਹਨੂੰ ਦਿੱਤਾ ਗਿਆ, ਉਹਨੇ ਉਹਦੇ ਉੱਤੇ ਵਜਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪਿਆਰੇ ਉਹ ਕਹਿੰਦੇ ਕਿ ਉਹ ਜਦੋਂ 7-8 ਸਾਲ ਦਾ ਜਦੋਂ ਉਹ ਬੱਚਾ ਹੋਇਆ, ਇਹ ਪ੍ਰੈਕਟੀਕਲੀ ਗੱਲ ਹੈ ਪਿਆਰੇ, ਉਹ ਪ੍ਰਤੱਖ ਗੱਲ ਹੈ, ਜਦੋਂ ਉਹ 7-8 ਸਾਲ ਦਾ ਜਦੋਂ ਵੱਡਾ ਹੋਇਆ, ਉਹ ਇੰਨਾ ਵਧੀਆ ਤਬਲਾ ਵਾਦਕ ਬਣ ਗਿਆ। ਉਹਨੂੰ ਕਿਸੇ ਨੇ ਵੀ ਤਬਲਾ ਨਹੀਂ ਸਿਖਾਇਆ। ਇੱਕ ਦਿਨ ਨਾ ਉਹਦਾ ਕੋਈ ਕੰਪੀਟੀਸ਼ਨ ਸੀ ਉਹ ਬੱਚੇ ਦਾ, ਇੱਕ ਚੰਡਿਆ ਹੋਇਆ ਤਬਲਜੀ ਜਿਹੜਾ ਜਿਹਨੇ ਕਈ ਸਾਲ ਦੀ ਮਿਹਨਤ ਕੀਤੀ, ਜਿਹੜਾ ਕਹਿੰਦਾ ਸੀ ਕਿ ਕਈ ਘੰਟੇ ਮੈਂ ਰੋਜ਼ ਤਬਲਾ ਵਜਾਉਂਦਾ, ਕਈ ਉਹਦੇ ਕੋਲ ਡਿਗਰੀਆਂ ਸਨ, ਉਹਦਾ ਤੇ ਇਹਦਾ ਜਦੋਂ ਪ੍ਰਤੀਯੋਗਤਾ ਲਾਈ ਗਈ, ਉਹ ਜਿਹੜਾ ਸਿੱਖਿਆ ਹੋਇਆ ਬੰਦਾ ਪਿਆਰੇ ਉਹ ਤਰ੍ਹਾਂ ਤਰ੍ਹਾਂ ਦੇ ਤੁਖੜੇ ਮੁਕੜੇ ਉਹ ਤਾਲ ਵਜਾ ਰਿਹਾ, ਜੋ ਉਹ ਤਾਲ ਵਜਾ ਰਿਹਾ, ਜੋ ਉਹ ਤਬਲਾ ਵਾਦਕ ਕਰ ਰਿਹਾ, ਬਸ ਉਹ ਬੱਚਾ ਉਹਨੂੰ ਵੇਖ ਕਰਕੇ ਨਾਲ ਹੀ ਪਿਆਰਿਓ ਉਹ ਵਜਾ ਰਿਹਾ। ਇੱਕ ਪਾਸੇ ਉਹ ਕਹਿੰਦਾ ਕਿ ਇੰਨੇ ਘੰਟੇ ਇੰਨੇ ਵਰਿਆਂ ਦੀ ਮਿਹਨਤ ਤੋਂ ਬਾਅਦ ਆ ਮੈਂ ਤਬਲਾ ਵਜਾਉਣਾ ਸਿੱਖਿਆ, ਇਹ ਤਾਲ ਵਜਾ ਰਿਹਾ, ਆ ਬੱਚਾ ਜਿਹੜਾ ਜਿਹਨੇ ਪਿਆਰਿਓ ਕਦੇ ਕੁਝ ਸਿੱਖਿਆ ਨਹੀਂ, ਸਿੱਧਾ ਉਹਦੇ ਨਾਲ ਉਹਨੂੰ ਵੇਖ ਕਰਕੇ ਵਜਾ ਰਿਹਾ। ਇਹਦਾ ਫਿਰ ਇਹੀ ਸਿਆਣੇ ਕਹਿੰਦੇ ਕਿ ਪਿਛਲੇ ਜਨਮਾਂ ਦਾ ਕੋਈ ਗੁਣ ਜਿਹੜਾ ਹੈ ਉਹ ਬੱਚਿਆਂ ਨੂੰ ਪ੍ਰਾਪਤ ਹੋਇਆ। ਕਈ ਵਾਰੀ ਇਹੋ ਜਿਹੇ ਪਿਆਰਿਓ ਕਈ ਬੱਚੇ ਜਿਹੜੇ ਹਨ, ਮੈਂ ਬੇਨਤੀ ਕਰਾਂਗਾ ਕਿ ਉਹਨਾਂ ਦੇ ਅੰਦਰ ਕੋਈ ਇਹੋ ਜਿਹਾ ਗੁਣ ਹੋਵੇ, ਅਤੇ ਆਪਾਂ ਨੂੰ ਵੀ ਚਾਹੀਦਾ ਕਿ ਭਾਈ ਉਹ ਗੁਣ ਦੇ ਵਿੱਚ ਜਿਹੜਾ ਉਹਦੇ ਬੱਚੇ ਦੇ ਅੰਦਰ ਗੁਣ ਹੋਵੇ, ਆਪ ਮੁਹਾਰੇ ਬਹੁਤ ਵਧੀਆ ਜੋ ਉਹ ਕਰਦਾ ਉਹਨੂੰ ਉਸ ਪਾਸੇ ਲਾਓ, ਸੱਚ ਜਾਣੋ ਉਹ ਬੱਚੇ ਬਹੁਤ ਤਰੱਕੀਆਂ ਕਰਦੇ ਹਨ, ਉਹਨਾਂ ਨੂੰ ਉਹ ਵਿਦਿਆ ਦੇ ਵਿੱਚ ਚਾਅ ਪੈਦਾ ਹੋ ਜਾਂਦਾ। ਜਦੋਂ ਉਹਤੋਂ ਆਪਾਂ ਹਟਾ ਦਿੰਦੇ ਹਾਂ, ਕਹਿੰਦੇ ਕਿ ਬੇਟਾ ਆ ਨਾ ਕਰ, ਦੂਜਾ ਕੰਮ ਕਰ, ਇਹਦੇ ਵਿੱਚ ਪੈਸਾ ਜ਼ਿਆਦਾ, ਉਹਦੇ ਵਿੱਚ ਪੈਸਾ ਜ਼ਿਆਦਾ, ਯਾਦ ਰੱਖੋ ਉਹ ਬੱਚਾ ਉਹਤੋਂ ਵੀ ਖਾਲੀ ਰਹਿ ਜਾਂਦਾ, ਅਤੇ ਦੂਜੇ ਪਾਸੇ ਲਾਓ ਉਹਨੂੰ ਉਹ ਚੀਜ਼ ਹੀ ਨਹੀਂ ਬਣਦੀ ਹੈ। ਮੈਂ ਜੋ ਬੇਨਤੀ ਕਰ ਰਿਹਾ ਪਿਆਰਿਓ, ਕਈ ਬੱਚੇ ਜਿਹੜੇ ਹਨ ਬੜੇ ਜੀਨੀਅਸ ਹੁੰਦੇ ਹਨ, ਬੜੀ ਗੁਰੂ ਮਹਾਰਾਜ ਜੀ ਦੀ ਕਿਰਪਾ, ਪਿਛਲੇ ਜਨਮਾਂ ਦਾ ਗੁਣ ਜਿਹੜਾ ਉਹ ਇਸ ਜਨਮ ਦੇ ਵਿੱਚ ਲੈ ਕੇ ਆਉਂਦੇ। ਇਸ ਤਰ੍ਹਾਂ ਹੀ ਆ ਕਵੀ ਰਾਜ ਜੀ ਜਿਹੜੇ ਹਨ ਬਹੁਤ ਆਲਮ ਫਾਜ਼ਲ, ਉਹਨਾਂ ਦੇ ਪਿਤਾ ਜੀ ਨੇ ਜਦੋਂ ਵੇਖਿਆ ਕਿ ਬਹੁਤ ਵੱਡੇ ਇਹ ਵਿਦਵਾਨ ਹਨ, ਉਹਨਾਂ ਨੇ ਤਾਂ ਸਿੱਖਿਆ ਦਿੱਤੀ, ਫਿਰ ਬਾਅਦ ਦੇ ਵਿੱਚ ਉਹਨਾਂ ਨੇ ਵਿਚਾਰ ਕੀਤੀ ਕਿ ਵਧੀਆ ਉਸਤਾਦ ਜਿਹੜਾ ਹੈ, ਕੋਈ ਵਧੀਆ ਜਿਹੜਾ ਕੋਈ ਗੁਣਵਾਨ ਵਿਅਕਤੀ ਜਿਹੜਾ ਹੈ, ਅਤੇ ਉਹਦੇ ਕੋਲ ਮੈਂ ਇਹਨੂੰ ਜਦੋਂ ਬਿਠਾਵਾਂਗਾ, ਉਹਦੇ ਕੋਲੋਂ ਇਹਨੂੰ ਤਾਲੀਮ ਦੇਵਾਂਗਾ, ਅਤੇ ਬਹੁਤ ਵੱਡਾ ਇਹ ਆਲਮ ਫਾਜ਼ਲ ਵਿਦਵਾਨ ਬਣ ਸਕਦਾ। ਉਸ ਜ਼ਮਾਨੇ ਦੇ ਵਿੱਚ ਪਿਆਰਿਓ, ਸਿੱਖ ਪੰਥ ਦੇ ਵਿੱਚ ਗਿਆਨੀ ਸੰਤ ਸਿੰਘ ਜੀ ਇਹ ਨਿਰਮਲੇ ਮਹਾਂਪੁਰਖ, ਮੈਂ ਬੇਨਤੀ ਕਰਾਂ ਪਿਆਰਿਓ ਕਿ ਇਹਨਾਂ ਨੇ ਹੀ ਪ੍ਰੇਰਣਾ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੂੰ। ਉਹਨਾਂ ਨੂੰ ਕਿਹਾ, ਉਹਨਾਂ ਨੇ ਵਚਨ ਕੀਤਾ ਸੀ ਕਿ ਗਿਆਨੀ ਜੀ ਮਹਾਂਪੁਰਖੋ ਕਿ ਇਹ ਅਰਦਾਸ ਕਰੋ ਕਿ ਮੈਂ ਆ ਮੋਰਚੇ ਦੇ ਉੱਤੇ ਚੱਲਿਆ, ਮੈਨੂੰ ਜਿੱਤ ਆਬੀ ਪ੍ਰਾਪਤ ਹੋ ਜਾਵੇ, ਮੈਂ ਜਿੱਤ ਕੇ ਆਵਾਂ। ਅਤੇ ਮਹਾਂਪੁਰਖਾਂ ਨੇ ਵਚਨ ਕੀਤਾ, ਸੰਤ ਸਿੰਘ ਜੀ ਨੇ ਕਿਹਾ ਕਿ ਮਹਾਰਾਜਾ ਸਾਹਿਬ ਜੇ ਜਿੱਤ ਗਏ ਤਾਂ ਕੀ ਕਰੋਗੇ? ਉਹਨਾਂ ਨੂੰ ਲੱਗਿਆ ਕਿ ਚਲੋ ਕੋਈ ਗਿਆਨੀ ਜੀ ਮੰਗ ਕਰਦੇ ਹੁਣ। ਉਹਨਾਂ ਨੇ ਕਿਹਾ, ਜੋ ਤੁਸੀਂ ਵਚਨ ਕਰੋਗੇ ਮੈਂ ਉਹ ਕਰਾਂਗਾ ਕਰਕੇ। ਅਤੇ ਉਹਨਾਂ ਨੇ ਵਚਨ ਕੀਤਾ, ਮੈਨੂੰ ਕੁਛ ਨਹੀਂ ਚਾਹੀਦਾ। ਬੰਦੇ ਆਪਾਂ ਕਹਿੰਦੇ ਨਾ ਪਿਆਰਿਓ, ਕਈ ਵਾਰੀ ਆਪਾਂ ਕਿਹਦੀ ਅਰਦਾਸ ਕਰਦੇ ਹਾਂ, ਸੱਚ ਜਾਣੋ ਪਿਆਰਿਓ, ਕਿਹਦੀ ਵੀ ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ, ਕਦੇ ਇਹ ਨਹੀਂ ਮੰਗ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਸਾਡਾ ਕੀ ਹੈ ਭਾਈ, ਆਪਾਂ ਤਾਂ ਮਹਾਰਾਜ ਜੀ ਦੇ ਦਰ ਦੇ ਵਿੱਚ ਖੜ ਕੇ ਅਰਦਾਸ ਕਰਨੀ ਹੈ। ਕਬੂਲਣਾ ਜਾਂ ਨਹੀਂ ਕਬੂਲਣਾ ਉਹ ਤਾਂ ਦਾਤੇ ਦੇ ਹੱਥ ਦੇ ਵਿੱਚ ਹੈ। ਉਹ ਤਾਂ ਫਿਰ ਗੱਲ ਕਈ ਵਾਰੀ ਲੋਕੀ ਉਹ ਬਹੁਤ ਕਹਿੰਦੇ, ਉਹ ਜੀ ਇਹਦਾ ਤਾਂ ਕੰਮ ਹੀ ਨਹੀਂ ਬਣਦਾ ਸੀ ਜੀ, ਮੈਂ ਅਰਦਾਸ ਕੀਤੀ, ਮੈਂ ਇਹਦਾ ਕੰਮ ਕਰਾਇਆ, ਮੈਂ ਬੇਨਤੀ ਲਾਈ, ਮੈਂ ਤਰਲੇ ਲਏ। ਨਹੀਂ ਪਿਆਰਿਓ, ਜਿੰਨੇ ਮਰਜ਼ੀ ਮਿੱਤਰਾਂ ਤੂੰ ਤਰਲੇ ਲਾਈ ਜਾ, ਜੇ ਗੁਰੂ ਮਹਾਰਾਜ ਜੀ ਨੇ ਕਿਰਪਾ ਨਹੀਂ ਕੀਤੀ ਤਾਂ ਤੂੰ ਜੋ ਮਰਜ਼ੀ ਬੋਲੀ ਜਾ, ਤੇਰਾ ਕੰਮ ਨਹੀਂ ਹੋਣਾ ਹੈ। ਇਹ ਤਾਂ ਦਾਤ ਗੁਰੂ ਮਹਾਰਾਜ ਜੀ ਦੀ ਹੈ। ਦੇਣ ਵਾਲਾ ਗੁਰੂ ਮਹਾਰਾਜ ਗੁਰੂ ਪਾਤਸ਼ਾਹ ਕਦੇ ਇਹ ਦਾਵਾ ਨਹੀਂ ਕਰਨਾ ਚਾਹੀਦਾ ਕਿ ਮੈਂ ਅਰਦਾਸ ਕੀਤੀ, ਮੈਨੇ ਆਹ ਕੰਮ ਕਰਾਇਆ, ਮੇਰੇ ਤੋਂ ਆਹ ਕੰਮ ਹੋ ਗਿਆ। ਅਰਦਾਸ ਦੇ ਲਈ ਗੁਰੂ ਘਰ ਦੇ ਵਿੱਚ ਤਾਂ ਇਹੋ ਜਿਹਾ ਬਚਨ ਉੱਕਾ ਹੀ ਨਹੀਂ ਕਰਨਾ ਚਾਹੀਦਾ ਹੈ। ਸੋ ਉਹਨਾਂ ਨੇ ਬਚਨ ਕੀਤਾ ਕਿ ਮਹਾਰਾਜਾ ਸਾਹਿਬ, ਮੈਨੂੰ ਕੁਛ ਨਹੀਂ ਚਾਹੀਦਾ ਹੈ, ਬਸ ਇੱਕ ਖੁਆਇਸ਼ ਹੈ ਕਿ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਇਹੋ ਜਿਹਾ ਜਿਹੜਾ ਮਹਾਰਾਜ ਜੀ ਨੇ ਅਸਥਾਨ ਜੋ ਬਣਾਇਆ, ਮੈਂ ਸੇਵਾ ਤੁਹਾਨੂੰ ਲਾਉਂਦਾ, ਤੁਹਾਡੀ ਜਿੱਤ ਹੋਵੇਗੀ, ਕਿਰਪਾ ਹੋਵੇਗੀ। ਜਦੋਂ ਜਿੱਤ ਗਏ ਤੇ ਦਰਬਾਰ ਸਾਹਿਬ ਨੂੰ ਆਪ ਜੀ ਸੋਨਾ ਲਾਉਣਾ ਕਰੋ। ਫਿਰ ਉਹਨਾਂ ਨੇ ਪਿਆਰਿਓ ਭਾਈ ਸੰਤ ਸਿੰਘ ਜੀ ਇਹਨਾਂ ਦੇ ਮਾਰਫਤ, ਕਿਉਂਕਿ ਇਹ ਇਹਨਾਂ ਦੇ ਮਾਰਫਤ ਪੈਸਾ ਸੋਨਾ ਤਾਂ ਉਹਨਾਂ ਤੋਂ ਆਇਆ, ਇਹਨਾਂ ਦੀ ਨਿਗਰਾਨੀ ਦੇਖ ਰੇਖ ਦੇ ਵਿੱਚ ਇਹਨਾਂ ਦੇ ਮਾਰਫਤ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਸੋਨੇ ਦੇ ਪੱਤਰੇ ਲਾਏ ਗਏ। ਅੱਜ ਵੀ ਉਹਨਾਂ ਮਹਾਂਪੁਰਖਾਂ ਦਾ ਨਾਮ ਜਿਹੜਾ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਇਹ ਕੁਛ ਗਿਣੇ ਚੁਣੇ ਮਹਾਂਪੁਰਖ ਪਿਆਰਿਓ, ਇੱਕ ਤਾਂ ਅਤੇ ਗਿਆਨੀ ਸੰਤ ਸਿੰਘ ਜੀ ਹੋ ਗਿਆ, ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਇੱਕ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਮਹਾਂਪੁਰਖ ਜਿਹੜੇ ਹਨ, ਜਿਨ੍ਹਾਂ ਨੇ ਕਾਰ ਸੇਵਾ ਇਹ ਜੋ ਸੰਪਰਦਾ ਨੂੰ ਅੱਗੇ ਤੋਰਨਾ ਕੀਤਾ, ਉਹਨਾਂ ਨੂੰ ਪ੍ਰੇਰਣਾ ਦੇ ਕਰਕੇ ਸੇਵਾਵਾਂ ਕਰਾਈਆਂ, ਅਤੇ ਇਹਨਾਂ ਦਾ ਨਾਮ ਅੱਜ ਵੀ ਪਿਆਰਿਓ ਉੱਥੇ ਸ਼੍ਰੀ ਦਰਬਾਰ ਸਾਹਿਬ ਬੋਲਦਾ। ਕਿੰਨੇ ਇਹ ਮਹਾਨ ਵਿਭੂਤੀ ਹਨ, ਕੋਈ ਆਮ ਵਿਅਕਤੀ ਥੋੜ੍ਹੀ ਹੈ ਪਿਆਰਿਓ, ਜਿਨ੍ਹਾਂ ਦਾ ਨਾਮ ਸਾਡੇ ਕੇਂਦਰੀ ਅਸਥਾਨਾਂ ਦੇ ਉੱਤੋਂ ਲਿਆ ਜਾਂਦਾ। ਉਸ ਵੇਲੇ ਸੰਤ ਸਿੰਘ ਜੀ ਬਹੁਤ ਵੱਡੇ ਵਿਦਵਾਨ ਆਲਮ ਫਾਜ਼ਲ, ਅਤੇ ਇਹਨਾਂ ਨੂੰ ਕੀ ਕੀਤਾ, ਇਹਨਾਂ ਦੇ ਪਿਤਾ ਜੀ ਨੇ ਬਾਬਾ ਦੇਵਾ ਸਿੰਘ ਜੀ ਨੇ ਇਹਨਾਂ ਦੇ ਕੋਲ ਬਿਠਾਇਆ। ਅਤੇ ਇਹ ਗੱਲ ਯਾਦ ਰੱਖੋ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ, ਜਿਸ ਤਰ੍ਹਾਂ ਮੈਂ ਇੱਕ ਦ੍ਰਿਸ਼ਟਾਂਤ ਦੇਵਾਂ, ਸਰਕਾਰਾਂ ਹੁੰਦੀਆਂ, ਸਰਕਾਰਾਂ ਦੇ ਵਿੱਚ ਪਿਆਰਿਓ ਕਈ ਜਿਹੜੇ ਮਹਿਕਮੇ ਹੁੰਦੇ ਹਨ, ਕਿ ਜੀ ਆਹ ਜਿਹੜਾ ਡਿਫੈਂਸ ਦਾ ਮਹਿਕਮਾ ਹੋ ਗਿਆ, ਆਹ ਜਿਹੜਾ ਪੁਲਿਸ ਵਾਲਿਆਂ ਦਾ ਮਹਿਕਮਾ ਹੈ, ਆਹ ਜਿਹੜਾ ਕੋਰਟ ਕਚਹਿਰੀ ਦਾ ਹੈ, ਇਹ ਵਿੱਦਿਆ ਦਾ ਮਹਿਕਮਾ ਹੋ ਗਿਆ, ਇਹਨਾਂ ਦੇ ਮੰਤਰੀ ਇਸ ਤਰ੍ਹਾਂ ਹੁੰਦੇ। ਇਸ ਤਰ੍ਹਾਂ ਹੀ ਪੰਥ ਦੇ ਵਿੱਚ ਵੀ ਪਿਆਰਿਓ, ਜਿਹਨੂੰ ਆਪਾਂ ਸੰਪਰਦਾਏ ਬੋਲਦੇ ਹਾਂ, ਇਹ ਕਈ ਤਰ੍ਹਾਂ ਦੇ ਮਹਿਕਮੇ ਹਨ। ਡਿਫੈਂਸ ਦੀ ਗੱਲ ਆਉਂਦੀ, ਜੰਗ ਯੁੱਧ ਦੀ ਗੱਲ ਆਉਂਦੀ, ਅਤੇ ਨਿਹੰਗ ਸਿੰਘਾਂ ਦਾ ਪੈਰਾ ਜਿਹੜਾ ਹੈ ਉਹ ਲਾਇਆ ਜਾਂਦਾ। ਹੁਣ ਵਿੱਦਿਅਕ ਅਦਾਰੇ ਦੀ ਗੱਲ, ਜਿੱਥੇ ਪੜ੍ਹਾਈ ਲਿਖਾਈ ਦੀ ਗੱਲ, ਸਤਿਗੁਰੂ ਮਹਾਰਾਜ ਜੀ ਨੇ ਆਪ ਆਪਣੇ ਸਿੰਘਾਂ ਨੂੰ ਭੇਜਿਆ ਸੀ ਕਾਂਸ਼ੀ ਦੇ ਵਿੱਚ, ਕਿ ਤੁਸੀਂ ਆ ਵਿੱਦਿਆ ਅਰਜਨ ਕਰਕੇ ਆਓ। ਉਹ ਵਿਦਵਾਨ ਬਣ ਕਰਕੇ ਆਏ, ਗੁਰੂ ਮਹਾਰਾਜ ਜੀ ਨੇ ਥਾਪੜਾ ਦਿੱਤਾ, ਕਿਹਾ ਕਿ ਤੁਸੀਂ ਨਿਰਮਲੇ ਮਹਾਂਪੁਰਖ ਹੋ, ਉਹਨਾਂ ਨੂੰ ਆ ਡਿਊਟੀਆਂ ਲਾਈਆਂ ਕਿ ਤੁਸੀਂ ਪੰਥ ਦੇ ਵਿੱਚ ਵਿੱਦਿਆ ਦਾ ਪ੍ਰਚਾਰ ਕਰਨਾ ਹੈ। ਫਿਰ ਉਹਨਾਂ ਮਹਾਂਪੁਰਖਾਂ ਨੇ ਪਿਆਰਿਓ ਬਹੁਤ ਜ਼ਿਆਦਾ ਵਿੱਦਿਆ ਦਾ ਪ੍ਰਚਾਰ ਜਿਹੜਾ ਹੈ ਇਹ ਕਰਨਾ ਕੀਤਾ। ਹੁਣ ਇਹ ਗ੍ਰੰਥ ਦੇ ਜਿਹੜੇ ਕਰਤਾ ਧਰਤਾ, ਉਹਨਾਂ ਨੇ ਵੀ ਨਿਰਮਲੇ ਮਹਾਂਪੁਰਖਾਂ ਤੋਂ ਇਹ ਸੰਪਰਦਾਵਾਂ ਜਿਹੜੀਆਂ ਨਾ ਪਿਆਰਿਓ, ਜਿਸ ਤੋਂ ਜਿਹਨੇ ਸੰਥਿਆ ਲੈ ਲਈ, ਸਮਝੋ ਨਿਰਮਲਿਆਂ ਤੋਂ ਲਈ ਤਾਂ ਉਹ ਨਿਰਮਲਾ ਬਣ ਜਾਂਦਾ, ਉਦਾਸੀਆਂ ਤੋਂ ਲਈ ਤਾਂ ਉਦਾਸੀ ਬਣ ਜਾਂਦਾ ਹੈ। ਇਸ ਤਰ੍ਹਾਂ ਫਿਰ ਇਹ ਹੋ ਗਿਆ, ਗਿਆਨੀ ਗਿਆਨ ਸਿੰਘ ਜੀ ਵੀ ਜਿਹੜੇ ਨਾ ਪਿਆਰਿਓ, ਉਹ ਵੀ ਨਿਰਮਲੇ ਮਹਾਂਪੁਰਖ। ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਟੀਕਾ ਜਿਹੜਾ ਹੈ ਜੋ ਛਪਾਉਣਾ ਕੀਤਾ, ਉਹ ਵੀ ਸਾਰੇ ਜਿਹੜੇ ਨਿਰਮਲੇ ਮਹਾਂਪੁਰਖਾਂ ਨੇ, ਜਿਨ੍ਹਾਂ ਨੂੰ ਆਪਾਂ ਫਰੀਦਕੋਟ ਸਾਹਿਬ ਦਾ ਫਰੀਦਕੋਟੀਆ ਟੀਕਾ ਬੋਲਦੇ ਹਾਂ, ਕਿਉਂਕਿ ਮਹਾਰਾਜਾ ਫਰੀਦਕੋਟ ਦਾ ਰਾਜਾ ਪੈਸਾ ਉਹਨੇ ਲਾਇਆ, ਤਾਂ ਕਰਕੇ ਉਹਦਾ ਨਾਮ ਹੈ ਫਰੀਦਕੋਟ ਦਾ ਟੀਕਾ ਆਪਾਂ ਬੋਲਦੇ ਹਾਂ। ਲੇਕਿਨ ਮਿਹਨਤ ਜਿਹੜੀ ਹੈ, ਪੂਰੇ ਅਰਥਾਂ ਦੀ ਮਿਹਨਤ, ਪਹਿਲਾਂ ਟੀਕਾ ਹੀ ਉਹਨਾਂ ਨੇ ਤਿਆਰ ਕੀਤਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦੇ ਪਿਤਾ ਜੀ ਨੇ ਇਹਨਾਂ ਮਹਾਂਪੁਰਖਾਂ ਦੇ ਕੋਲ ਬਿਠਾਉਣਾ ਕੀਤਾ। ਫਿਰ ਭਾਈ ਸੰਤ ਸਿੰਘ ਜੀ ਨੇ ਇਹਨਾਂ ਨੂੰ ਵਿੱਦਿਆ ਦਾ ਦਾਨ ਦਿੱਤਾ, ਇਹਨਾਂ ਨੂੰ ਕਵਿਤਾ ਦੀ ਰਚਨਾ ਜਿਹੜੀ ਹੈ, ਆਪ ਪਿਆਰੇ ਬਚਪਨ ਤੋਂ ਹੀ ਕਵਿਤਾ ਇਹਨਾਂ ਨੂੰ ਫੁੱਟਦੀ ਸੀ, ਆਪ ਇਹ ਜਿਹੜੇ ਇਹ ਤੁਕਬੰਦੀ ਕਰ ਲੈਂਦੇ ਸਨ, ਰਚਨਾ ਬਣਾਉਂਦੇ। ਉਹਨਾਂ ਨੇ ਫਿਰ ਅਰਥਾਂ ਦਾ ਬੋਧ ਕਰਾਇਆ ਸ਼ਬਦਾਂ ਦਾ, ਕਿਉਂਕਿ ਆਪ ਜੀ ਦੇਖੋ ਇੱਕੋ ਸ਼ਬਦ ਇੱਕੋ ਸਵਈਏ ਦੇ ਵਿੱਚ, ਹੁਣ ਪਿੱਛੇ ਹੀ ਆਇਆ ਸੀ ਨਾ, 16 ਵਾਰੀ ਸਾਰੰਗ ਸ਼ਬਦ ਆਇਆ, 16 ਵਾਰੀ ਸਾਰੰਗ ਸ਼ਬਦ ਦੇ ਅਰਥ ਵੱਖਰੇ ਸਨ। ਸੋ ਇਹ ਸਾਰੀ ਜਿਹੜੀ ਸਿੱਖਿਆ ਦੀਖਿਆ ਜਿਹੜੀ ਹੈ, ਯਾਨੀ ਸੰਤ ਸਿੰਘ ਜੀ ਨੇ ਇਹਨਾਂ ਮਹਾਂਪੁਰਖਾਂ ਨੇ ਦਿੱਤੀ ਹੈ। ਸੋ ਉਹਨਾਂ ਮਹਾਂਪੁਰਖਾਂ ਦਾ ਮੰਗਲ ਜਿਹੜਾ ਹੈ, ਕਿਉਂਕਿ ਇਹ ਵੀ ਯਾਦ ਰੱਖਣਾ ਚਾਹੀਦਾ ਪਿਆਰਿਓ, ਅੱਜ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ਾਂ ਬਹੁਤ ਘੱਟ ਰਹੀਆਂ। ਲੋਕ ਜਿਹੜੇ ਬੱਚੇ ਖਾਸ ਕਰਕੇ ਆਪਣੇ ਵਿੱਦਿਆ ਦਾਤੇ ਜੋ ਉਹਨਾਂ ਦੇ ਉਸਤਾਦ ਹੁੰਦੇ ਨਾ, ਉਹਨਾਂ ਦੀਆਂ ਮਜ਼ਾਕਾਂ ਉਡਾਉਂਦੇ, ਉਹਨਾਂ ਦੀ ਕਦਰ ਨਹੀਂ ਕਰਦੇ ਹਨ। ਨਹੀਂ ਪਿਆਰਿਓ, ਉਂਝ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹਨੇ ਤੁਹਾਨੂੰ ਵਿੱਦਿਆ ਦਾ ਦਾਨ ਦਿੱਤਾ, ਉਹ ਉਹਨਾਂ ਨੂੰ ਵੀ ਚਾਹੀਦਾ ਲੋਕ ਜਿਹੜੇ ਹਨ ਉਹ ਤਾਂ ਸਿਰਫ ਪੈਸਿਆਂ ਦੇ ਮਗਰ ਪੈਸਾ ਦਿਓ ਤੇ ਉਹ ਜਿਹੜਾ ਵਿਦਿਆ ਦਿੰਦੇ ਕਈ ਇਹੋ ਜਿਹੇ ਗੁਰਮੁਖ ਪਿਆਰੇ ਕਦੇ ਕਿਤੋਂ ਪੈਸਾ ਨਹੀਂ ਲੈਂਦੇ ਜਾਂ ਲੈਂਦੇ ਤਾਂ ਵੀ ਨਿਮਤ ਮਾਤਰ ਤੇ ਲੇਕਿਨ ਵਿਦਿਆ ਵਧੀਆ ਦਿੰਦੇ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਹੈ ਕਿਉਂਕਿ ਉਹਨਾਂ ਨੇ ਤੁਹਾਨੂੰ ਗੁਣ ਦਿੱਤਾ ਤਾਂ ਕਰਕੇ ਅੱਜ ਤੁਸੀਂ ਗੁਣਵਾਨ ਬਣੇ ਤੁਹਾਡਾ ਕਦਰ ਹੋ ਰਿਹਾ ਜੇ ਉਸ ਗੁਰਮੁਖ ਪਿਆਰੇ ਨੇ ਤੁਹਾਨੂੰ ਗੁਣ ਨਹੀਂ ਦਿੱਤਾ ਵਿਦਿਆ ਦਾ ਦਾਨ ਨਹੀਂ ਦਿੱਤਾ ਤੇ ਅੱਜ ਤੁਹਾਡੇ ਕੋਲ ਕੀ ਰਹਿਣਾ ਸੀ ਇਹ ਬਹੁਤ ਵੱਡੀ ਪਿਆਰਿਓ ਕਹਾਟ ਹੋ ਰਹੀ ਹੈ ਇਹ ਯਾਦ ਰੱਖਣਾ ਚਾਹੀਦਾ ਕਿ ਜਿਹਨੇ ਸਾਨੂੰ ਵਿਦਿਆ ਦਾ ਦਾਨ ਦਿੱਤਾ ਜਿਹਨੇ ਸਾਨੂੰ ਗੁਣਾਂ ਦਾ ਦਾਨ ਦਿੱਤਾ ਉਹਦਾ ਵੀ ਕਦਰ ਕਰੋ ਉਹਦੇ ਵੀ ਅੱਗੇ ਪਿਆਰਿਓ ਉਹਦਾ ਜਦੋਂ ਜਿੰਨਾ ਮਾਨ ਸਨਮਾਨ ਕਰੋਗੇ ਉਨਾ ਤੁਹਾਡਾ ਰੁਤਬਾ ਜਿਹੜਾ ਬਹੁਤ ਜ਼ਿਆਦਾ ਫਲੀਪੂਤ ਹੋਵੇਗਾ ਵਧੇਗਾ ਸੋ ਕਵੀ ਰਾਜੀ ਜਿਹੜੇ ਹਨ ਇਹਨਾਂ ਦਾ ਮੰਗਲ ਕਰਦੇ ਹਨ ਕਹਿੰਦੇ ਨਿਤ ਹੀ ਭਗਤ ਰਤ ਨਾਮ ਕੀਨੋ ਬ੍ਰਿਤ ਚੇਤਾ ਕਿ ਨਿਤਾ ਪ੍ਰਤੀ ਗਿਆਨੀ ਸੰਤ ਸਿੰਘ ਜੀ ਜਿਹੜੇ ਭਗਤੀ ਦੇ ਵਿੱਚ ਨਾਮ ਬਾਣੀ ਦੇ ਵਿੱਚ ਰਚੇ ਮਿਚੇ ਰਹਿੰਦੇ ਹਨ ਜਿਹਨਾਂ ਦਾ ਸੰਤਾਂ ਮਹਾਂਪੁਰਖਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਨਾਮ ਵੀ ਜਿਨ੍ਹਾਂ ਦਾ ਸੰਤ ਸਿੰਘ ਹੈ ਆਹ ਥੋੜ੍ਹਾ ਸਮਾਂ ਪਹਿਲਾਂ ਕੁਛ ਸਾਲ ਪਹਿਲਾਂ ਜਦੋਂ ਪਿਆਰਿਓ ਦਰਬਾਰ ਸਾਹਿਬ ਜੀ ਦੀ ਬਾਹਰਲੀ ਜਿਹੜਾ ਇਹਦੇ ਵਿੱਚ ਗਲਿਆਰੇ ਦੇ ਵਿੱਚ ਕਿੱਥੇ ਖੁਦਾਈ ਕੀਤੀ ਜਾ ਰਹੀ ਸੀ ਉੱਥੇ ਕੋਈ ਬੁੰਗਾ ਪ੍ਰਗਟ ਹੋਇਆ ਕਿਹਾ ਜਾਂਦਾ ਕਿ ਉਹ ਬੁੰਗਾ ਹੀ ਜਿਹੜਾ ਪਿਆਰਿਓ ਇਹ ਇਹਨਾਂ ਮਹਾਂਪੁਰਖਾਂ ਦਾ ਗਿਆਨੀਆਂ ਦਾ ਬੁੰਗਾ ਸੀ ਤੇ ਬਹੁਤ ਆਪ ਜੀ ਸੁਜਨ ਹੋ ਸ੍ਰੇਸ਼ਠ ਜਨ ਹੋ ਦਿਆਲੂ ਸੁਭਾਵ ਹੈ ਧੀਰਜ ਧਾਰੀ ਹੋ ਧਰਮ ਨੂੰ ਧਾਰਨ ਕਰਨ ਵਾਲੇ ਹੋ ਤੇ ਬਚਪਨ ਤੋਂ ਹੀ ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਭਜਨ ਬੰਦਗੀ ਨੂੰ ਕਰਨਾ ਕੀਤਾ ਤੇ ਕਹਿੰਦੇ ਕਿ ਇਹੋ ਜਿਹੇ ਮੇਰੇ ਵਿਦਿਆ ਦਾਤੇ ਮਹਾਂਪੁਰਖ ਗਿਆਨੀ ਸੰਤ ਸਿੰਘ ਜੀ ਨਿਰਮਲੇ ਮਹਾਂਪੁਰਖ ਉਹਨਾਂ ਦੇ ਚਰਨਾਂ ਦਾ ਅੰਮ੍ਰਿਤ ਜਿਹੜਾ ਭਾਵ ਕੇ ਚਰਨੋਦਕ ਜਦੋਂ ਮੈਨੂੰ ਪ੍ਰਾਪਤ ਹੋਈ ਹੈ ਇਹ ਉਹਨਾਂ ਦੀ ਨਿਮਰਤਾ ਹੈ ਕਵੀ ਰਾਜ ਜੀ ਦੀ ਉਹਨਾਂ ਦੇ ਚਰਨਾਂ ਦੇ ਉੱਤੇ ਮੈਂ ਜਦੋਂ ਮੱਥਾ ਟੇਕਣਾ ਕੀਤਾ ਉਹਨਾਂ ਦੀਆਂ ਅਸੀਸਾਂ ਮੈਨੂੰ ਪ੍ਰਾਪਤ ਹੋਈਆਂ ਤੇ ਮੈਂ ਸੁਮਤ ਦਾ ਸਦਨ ਬਣ ਗਿਆ ਮੈਂ ਕੁਛ ਵੀ ਨਹੀਂ ਸੀ ਨਾ ਚੀਜ਼ ਸੀ ਲੇਕਿਨ ਉਸ ਮਹਾਂਪੁਰਖ ਨੇ ਵਿਦਿਆ ਦਾ ਦਾਨ ਇਹ ਕਵਿਤਾ ਦਾ ਦਾਨ ਗੁਰਬਾਣੀ ਦੀ ਸਿੱਖਿਆ ਦਾ ਗੁਰਬਾਣੀ ਦੇ ਪਠਨ ਪਾਠਾਂ ਦਾ ਅਰਥਾਂ ਦਾ ਗਿਆਨ ਇਹਦੀ ਸੋਝੀ ਮੈਨੂੰ ਕਰਾਈ ਮੈਂ ਨਾ ਚੀਜ਼ ਨੀ ਚੀਜ਼ਿਆਂ ਚੀਜ਼ ਕਰੇ ਮੇਰੇ ਵਰਗੇ ਨਾ ਚੀਜ਼ ਨੂੰ ਵਿਦਿਆ ਦਾ ਦਾਨ ਦੇ ਕਰਕੇ ਉਹਨਾਂ ਨੇ ਮੈਨੂੰ ਬਹੁਤ ਵੱਡਾ ਵਿਦਵਾਨ ਬਣਾਉਣਾ ਕੀਤਾ ਇਹੋ ਜਿਹੇ ਮੇਰੇ ਵਿਦਿਆ ਦਾਤੇ ਮਹਾਂਪੁਰਖ ਗਿਆਨੀ ਸੰਤ ਸਿੰਘ ਜੀ ਦੇ ਚਰਨਾਂ ਦੇ ਉੱਤੇ ਬਾਰ ਬਾਰ ਮੈਂ ਨਮਸਕਾਰ ਕਰਦਾ ਹਾਂ ਤੇ ਇਹੋ ਜਿਹੇ ਜਿਹੜੇ ਸੁੱਖਾਂ ਦੇ ਧਾਮ ਗਿਆਨੀ ਸੰਤ ਸਿੰਘ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਬਾਰ ਬਾਰ ਡੰਡੌਤ ਕਰਦਾ ਹਾਂ ਵੰਦਨਾ ਕਰਦਾ ਹਾਂ ਇੰਨੀਆਂ ਕੋ ਬੇਨਤੀਆਂ ਸਾਧ ਸੰਗਤ ਜੀ ਅੱਜ ਪ੍ਰਵਾਨ ਕਰਨਾ ਕਰੋ ਹੁਣ ਵਿਸ਼ੇਸ਼ ਕਰਕੇ ਸੋਦਰ ਦਾ ਕੀਰਤਨ ਆਰੰਭ ਹੋਣ ਵਾਲਾ ਹੈ ਵਿਸ਼ੇਸ਼ ਕਰਕੇ ਪਿਆਰਿਓ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਤਿਕਾਰਯੋਗ ਰਾਗੀ ਸਿੰਘ ਜੀ ਭਾਈ ਕਮਲਜੀਤ ਸਿੰਘ ਸਾਹਿਬ ਜੀ ਉਹ ਵੀ ਪਹੁੰਚ ਗਏ ਹਨ ਉਹਨਾਂ ਨੇ ਸੋਦਰ ਦੀ ਚੌਂਕੀ ਦੀ ਹਾਜ਼ਰੀ ਭਰਨੀ ਹੈ ਬੜੀ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਇਹ ਗੁਰਪੁਰਬ ਜਿਹੜਾ ਹੈ ਬਹੁਤ ਚੜ੍ਹਦੀ ਕਲਾ ਦੇ ਵਿੱਚ ਹਰ ਸਾਲ ਆਪਾਂ ਸ਼੍ਰੀ ਤਖ਼ਤ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਵਿੱਚ ਮਨਾਉਂਦੇ ਹਾਂ ਇਸ ਗੁਰਪੁਰਬ ਦੇ ਨਿਮਿਤ ਸਾਧ ਸੰਗਤ ਜੀ ਪਹਿਲਾ ਪ੍ਰਕਾਸ਼ ਸੇਵਕ ਜਥਾ ਇਹਨਾਂ ਗੁਰਮੁਖ ਪਿਆਰਿਆਂ ਵੱਲੋਂ ਅੱਜ ਰਾਤ ਤੋਂ ਲੈ ਕਰਕੇ 11 ਤਰੀਕ ਦੀ ਰਾਤ ਤੱਕ ਕੀਰਤਨ ਸੋਲੇ ਦੀ ਚੌਂਕੀ ਤੋਂ ਬਾਅਦ ਦਰਬਾਰ ਸਾਹਿਬ ਜੀ ਦੀ ਬਾਹਰਲੀ ਪ੍ਰਕਰਮਾ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹਰ ਜਸ ਕੀਰਤਨ ਹੋਣਗੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ

0: ਗੋਬਿੰਦ ਸਿੰਘ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਖਹਾ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਖੇਤਾ, ਕੇ ਵਡਛੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਚੇ ਨਾਮ ਕੀ ਲਾਗੈ ਭੂਕ, ਉਤ ਭੁਖੈ ਖਾਏ ਚਲੀ ਹੈ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚ ਸਾਹਿਬ ਸੱਚ

ਨਾਏ ਰਹਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨ ਹੋਵੇ ਸੋਗ, ਦਿੰਦਾ ਰਹੇ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡਥੇਰੀ ਦਾਤ, ਜਿੰਦਨ ਕਰ ਕੇ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖ, ਬਿਨਾ ਕਰੋ ਗੁਰ ਪਾਸ। ਹਮ ਕੀ ਰੇ ਕਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਾ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਦ੍ਰਿਗ ਜੀਵੈ ਦ੍ਰਿਗ ਜੀਵਾਸ। ਜਿਨ ਹਰ ਜਿਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਖਿਆ ਲਖਾਸ। ਧੰਨ ਧੰਨ ਸਤ ਸੰਗਤ।

ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੋਂ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਖ ਅਨੇਕ ਅਨੰਤਾ। ਤੇਰੀ ਅਣਖ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖੱਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਮੈਂਡਾ ਸਾਈ। ਜੋ ਤਾ ਭਾਵੈ ਸੋਈ ਥੀ ਸੀ ਜੋ ਤੂੰ ਦਹੇ ਸੋਈ ਹਾਂ ਪਾਈ ਰਹਾ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵੀਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰੰਗ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸੁਰ ਕਾ ਕਾਟ ਸਮਾਥਾ, ਸ੍ਰੀ ਅਸਕੇਤ ਜਗਤ ਕੇ ਨਾਥਾ, ਦੁਤੀਵਾਨ ਸੌ ਦਉਵਰ ਕਰ ਕਾਟ ਦਇਓ ਅਸਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਹੁ ਉਬਾਰੇ, ਕਬਿ ਉਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭੈ ਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਦੁਜੋਂ ਕਰੀਅਹੁ ਰੱਛਾ, ਰਾਖ ਲਿਹੁ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਪਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੀ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਵ ਦੇਹੇ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਨੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿ ਭਿਵ, ਆਪ ਆਪਨੀ ਬੁਧ ਹੈ ਜੇਤੀ, ਬਰੰਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਬੂਪਾ, ਅੰਡਜ ਜੇ ਰਜ ਸੀਤਜ ਕੀਨੀ, ਉਤਵਜ ਖਾਨ ਬਹਰ ਰਚ ਦੀਨੀ, ਕਾਹੂੰ ਫੂਲ ਰਾਜਾ ਹੋਏ ਬੈਠਾ, ਕਾਹੂੰ ਸਿਮਟ ਭਉ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾਦ ਸਰੂਪ ਸਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵ ਤੁਤ ਪਾਤਾ, ਸਕਲ ਮਲੇਛ ਕਰੋ ਰਣਘਾਤਾ, ਜੇ ਅਸ ਦੁਜ ਤਉ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ, ਪੁਰਖ ਜਵਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਬਾਰ ਧੀਐ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ,
ਅਰੱਛਾ ਹੋਏ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਠਰੈ ਤਤਕਾਲਾ। ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੀ ਤਾਪ ਤਨਕ ਮਹਿ ਹਰ ਹੋਂ। ਰਿਦ ਸਿਦ ਘਰ ਮੂੰ ਸਭ ਹੋਈ, ਦੁਸ਼ਟ ਛਾ ਛੁਐ ਸਕੈ ਨ ਕੋਈ। ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਫਾਂਸ ਤੇ ਤਾਹੀਂ ਉਬਾਰਾ। ਜਿੰਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਵਰਾਤਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ। ਸ਼੍ਰੀ ਅਸ ਦੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਸ਼ਦ ਫਲ ਪਾਵੈ ਸੋਈ, ਦੁਖ ਨਾ ਤੁਸੈ ਬਿਆਪਤ ਕੋਈ ਅਡਿਲ। ਸੁਨੈ ਗੁੰਗ ਜੋ ਯਾਹੇ, ਸੋ ਰਸੁਨਾ ਪਾਵਈ। ਸੁਨੈ ਮੂੜ ਚਿਤ ਲਾਇ, ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ ਨਾ ਤਿਨ, ਨਰ ਕੇ ਰਹਿ ਹੋ ਜੋਇਆ ਕੀ ਏਕ ਬਾਰ। ਚੌਪਈ ਕੋ ਕਹੈ ਚੌਪਈ, ਸਮ ਸਤਰੈ ਸੈਸ ਬਣੀ ਜੈ, ਅਰਧ ਸੈਸ ਫੁਨ ਤੀਨ ਕਹੈ ਜੈ। ਭਾਦੋ ਸੁਧੀ ਅਸ਼ਟਮੀ ਰਵਾਰਾ, ਤੀਰ ਸੁਤ ਦ੍ਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰ ਪਖਿਆਨੇ, ਤ੍ਰਿਆ ਚਰਿਤ੍ਰ ਮੰਤਰੀ ਭੂਪ ਸੰਵਾਦੇ। 405 ਚਰਿਤ੍ਰ ਸਮਾਪਤ, ਮਸਤ ਸ਼ੁਭ ਮਸਤ ਅਫਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹਿ, ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ, ਨਤਨ ਸੋ ਲਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾ ਲੋ ਮੈਂ ਕਿੰ ਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਿਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਿਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ, ਮੋਇ ਹਾਰ ਪਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਿਤ ਪਾਰਾ, ਤੁਮ ਸਾਹਿਬ ਮੈਂ ਕਿੰ ਕਰ ਥਾਰਾ। ਦਾਸ ਜਾਨ ਦੈ ਹੱਥ ਉਬਾਰੋ, ਹਮਰੇ ਸਭ ਬੈਰਿਨ ਸੁੰਘਾਰੋ। ਪ੍ਰਥਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਪ੍ਰਮੋ ਸੋ ਕਾ ਸੋ ਕਹ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਈ ਏਕ ਹੈ ਬਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ ਬਚਨ ਕਾ ਸੁਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆ ਹੈ ਸੰਤ ਅੰਤ ਲੈਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਵਿਧੀਨ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੈ ਜਹ ਤਹ ਭਏ ਸਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ ਤੇਗ ਬਹਾਦਰ ਸੀ ਕ੍ਰਿਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ ਬਾਮਨ ਕੋ ਨਹਿ ਕਿਆ ਤਪ ਆਵਤ ਹੈ ਜੂੰ ਕਰੋ ਅਰ ਔਰ ਜੰਝਾਰ ਜਿਥੋ ਗ੍ਰਹਿ ਕੋ ਤੋਹਿ ਤਿਆਗ ਕਹਾਂ ਚਿਤ ਤਮ ਧਰੋ ਅਬ ਰੀਝ ਕਿਦੇ ਹੋਵਹਿ ਹਮ ਕਹੋ ਜਹੋ ਬਿਨਤੀ ਕਰ ਜੋਰ ਕਰੋ ਜਬ ਆਓ ਕਿ ਔਧ ਨਿਦਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋਂ ਦੋਹਰਾ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ ਅਵਰ ਵਾਸਨਾ ਨਾਹੇ ਪ੍ਰਭ ਧਰਮ ਜੁਦ ਕੇ ਚਾਇ ਸਵਈਆ ਧਨ ਜੀਉ ਤਹਿ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰੇ ਦੇਹ ਅਨਤ ਨਨਤ ਰਹਿ ਜਸ ਨਾਉ ਚੜੈ ਭਵ ਸਾਗਰ ਤਾਰੇ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਜਿਆਰੇ ਗਿਆਨ ਹੈ ਕਿ ਬੜਨੀ ਮਨੋ ਹੱਥ ਲੈ ਕਾਤਰ ਤਾਕ ਤੁਆਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੀਤ ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦਿ ਪਿਆ ਛੈ ਸਕੈ ਨ ਕੋਈ ਸਮ ਸਤਰੈ ਸੈ ਪਚਾਵਨ ਹਾੜ ਵਧੀ ਪ੍ਰਥਮ ਸੁਖਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰਿ ਲਉ ਲਹੁ ਸੁਧਾਰਾ ਦੋਹਰਾ ਨੇਤ੍ਰ ਤੁੰਕੇ ਚਰਨ ਤਰ ਸੁਤ ਦ੍ਰਉ ਤੀਰ ਤਰੰਗ ਸ਼੍ਰੀ ਭਗਵਤ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾ ਗਲਾਂ ਸੁਮਰਤ ਸੁਆਮੀ ਸੋਕੋ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤੋ ਸ਼ਬਦ ਦਾ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਦੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜ

ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਵੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕਾ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ, ਭਉ ਜਲ ਬਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ, ਜੇ ਆਵੇ ਤੁਧ ਆਏ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜੇਵਾਂ ਜਪ ਗੁਰ ਨਾਵ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਵ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਵ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ, ਵਿਰਲੇ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ,

ਸ਼੍ਰੀ ਵਾਹਿਗੁਰੂ ਜੀ ਅਰਦਾਸ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰਿ ਜਿਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੋਰਾ ਹਜ਼ਰਾ ਜ਼ੋਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮਿਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੀ ਜੀ ਖੜੂਰ ਜੀ ਗੁਰੂ ਕੀ ਬੋਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਦੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਵੱਲੋਂ ਜੀ ਫਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾ ਦਰਸ਼ਨ ਦਦਾਰ ਮੇਲੇ ਵੱਲੋਂ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਦੋਹਰਾ ਨਮਸਕਾਰ ਸਿੱਖੋ।

కృపాన్ కలిగిదారు స్వామి దాని శరీకరు కాపించింది.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਕੇ ਸੰਗ ਨਾ ਹੀ ਹੋ ਤਾਪ ਆਪੇ ਜਾਣੇ ਸਾਧ ਵਡਾਏ ਸਾਧ ਕੇ ਸੰਗ ਨਾ ਕਬੂ ਸਾਧ ਸੰਗ ਬਸ ਗੋਚਰ ਲੈ ਸਾਧ ਕੇ ਸੰਗ।

0: ਕਨਿਮਕ ਠਾਕੁਰੀ ਨਮਸਕਾਰੇ ਨਾਨਕਿਓ ਅਪਰ ਸਗਨ ਸਤਾਰੇ
1: ਆਸ਼ਪਦੀ
2: ਰਸਨਾਪਰਸ
0: ਮਨ ਮੇ ਪ੍ਰੀਤ ਨੇਤਰ ਸਾਖੀ।

I'm not gonna lie.

I'm not going to be able to do that.

Ding dong.

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਮਾਪਤੀ ਕਰਨੀ ਸਮਾਪਤੀ ਕਰਨੀ।

ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕਰ ਗੁਰ

ਗੁਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤੀਓ ਸਰਬਾਤਰ ਸ਼ਹੀਦੋ ਸਿੰਘੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਤਿ ਸ੍ਰੀ ਅਕਾਲ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਪਿੱਛੇ ਪਿੱਛੇ ਖੋਤੇ ਸਰ ਪ੍ਰਸ਼ਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੋ ਪਿਆਰੇ ਸਾਧ ਸੰਗਤ ਜੀਓ, ਗੁਰੂ ਕਾ ਲੰਗਰ ਤਿਆਰ ਹੈ। ਸਮੇਂ ਛੱਕ ਕੇ ਹੀ ਜਾਣ ਦੀ ਕਿਰਪਾਲਤਾ ਕਰਨੀ ਜੀ। ਲੰਗਰ ਦਾ ਇੰਤਜ਼ਾਮ ਬੌਲੀ ਸਾਹਿਬ ਦੇ ਪਾਸ ਹੈ, ਸੋ ਸਭ ਸਾਧਨ ਚੱਲਣਾ ਬੇਨਤੀ ਹੈ, ਚੱਲ ਕੇ ਲੰਗਰ ਛਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਤਰਨ ਨਿਰੰਕਾਰ ਹੈ ਨਰਿਯ ਨਰਕ ਨਾ ਜਾਈਏ ਜਿਉ ਪਿੰਡ ਸਭ ਤੇ ਸਦਾ ਦੇਖਾ ਜੇ ਆਗ ਗਵਾਈਏ ਜੇ ਲੋੜਾ ਚੰਗਾ ਆਪਣਾ ਕਰਪਨ ਹੋ ਨੀ ਸਦਾਈਏ ਜੇ ਜਰਵਾਣਾ ਪਰ ਹਰੇ

ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਚ ਆਪ ਰੱਖਿਓ ਅਨਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਹੈ ਵਿਚਾਰ ਹੈ।

ਗੁਆਂਢੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਕਸਮੇ ਕਾ ਮਿਲ ਪਾਏ ਸੀ ਕਸਮੈ ਪਾਵੈ ਸੋ ਕਰੇ ਮਰ ਚਿੰਦਿਆ ਸੋ ਫਲ ਪਾਏ ਸੀ।

ਧਰਮ ਸਵਾਰਿਆ ਉਠੇ ਮਨ ਬਾਣੀਆਂ ਵਾਲਾ ਬੈਠੇ ਕਰਪਾ ਸਾਰਿਆ ਚੀਜ਼ ਕਰਮਨ ਪਾਪ ਦੇ ਹਰ ਬੁਝ ਨਾ ਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ।